ਫਰਸ਼ ਪੈ ਰਹੀ ਸੀ ਤਾਂ ਵੀ ਪੀਰ ਨੂੰ ਇਸ਼ਨਾਨ ਕਰਾਇਆ ਤੇ ਅੱਜ ਤੁਹਾਡੀਆਂ ਵੀ ਕਮਾਈਆਂ ਸਫਲ ਹੋਈਆਂ ਨਾ ਖੁਸ਼ਰੀ ਹੋਈ ਰੋਜ਼ ਕਾਲ ਨਾ ਕਾਲ ਦੇ ਨਾ ਗੁਰੂ ਨਾਨਕ ਦੇ ਪਿਆਰ ਚਾ ਕੇ ਜੁੜਦੇ ਹੋ ਬਾਈ ਕਲਯੁਗ ਦੇ ਵਿੱਚ ਇਹ ਛੋਟਾ ਹਨ ਬਾਬਾ ਜੀ ਬਚਨ ਕਰਦੇ ਸਨ ਚੰਗਿਆਈ ਦਾ ਫੁਰਨਾ ਬਣਾ ਲਓ ਨਾ ਅੱਜ ਕੱਲ ਕਲਯੁਗ ਵਿੱਚ ਤੇ ਕਿਸੇ ਕਾਰਨ ਉਹ ਫੁਰਨਾ ਨਹੀਂ ਪੂਰਾ ਹੋ ਸਕਦਾ ਚੰਗਾ ਫੁਰਨਾ ਉਹਦਾ ਫਲ ਜ਼ਰੂਰ ਮਿਲ ਜਾਏਗਾ ਤੇ ਬੁਰੇ ਕੰਮ ਦਾ ਫੁਰਨਾ ਬਣਾਓ ਜਿਤਨੇ ਤੱਕ ਕਰੋਗੇ ਨਹੀਂ ਨਾ ਉਹਦਾ ਪਾਪ ਨਹੀਂ ਲੱਗੇਗਾ ਕਿਤਨੀ ਰਹਿਤਾਂ ਹਨ ਕਲਯੁਗ ਦੇ ਵਿੱਚ ਸੰਗਤ ਕੀ ਪਤਾ ਕਈਆਂ ਗੁਰਮੁਖਾਂ ਦੀਆਂ ਕਾਲਨਾ ਮੇਰੇ ਧੰਨ ਗੁਰੂ ਨਾਨਕ ਨੇ ਸਫਲ ਕਰ ਦਿੱਤੀਆਂ ਹਨ ਠਾਏ ਪਾ ਦਿੱਤੀਆਂ ਹਨ ਤੇ ਫਰੀਦ ਵਾਲੀਆਂ ਦਾਤਾਂ ਬਖਸ਼ੀਆਂ ਹਨ ਕਿਉਂਕਿ ਅੱਜ ਤੁਸੀਂ ਵੀ ਬਾਰਿਸ਼ ਲੈ ਕੇ ਜੁੜੇ ਹੋ ਆਖੋ ਸ੍ਰੀ ਵਾਹਿਗੁਰੂ ਉਹ ਦਰਿੰਦਰ ਹਾਜ਼ਰੀਆਂ ਲਗਵਾ ਰਿਹਾ ਸੀ ਉਧਰ ਤੁਸੀਂ ਗੁਰੂ ਨਾਨਕ ਦੇ ਦਰ ਤੇ ਜੁੜੇ ਸੋ ਪਿਆਰੀ ਸਾਧ ਸੰਗਤ ਆਪ ਹਨ ਤੇ ਨਾਲੇ ਅੱਜ ਉਹ ਦੀ ਭਾਗੇ ਭਰੀ ਸੰਕਰਾਂਤ ਵੀ ਹੈ ਅੱਜ ਸੰਕਰਾਂਤ ਦਾ ਸੋਹਣਾ ਪਵਿੱਤਰ ਦਿਨ ਸੰਕ੍ਰਾਂਤੀ ਤਿਉਹਾਰ ਤੁਸੀਂ ਸੋਹਣਾ ਮਨਾ ਰਹੇ ਹੋ ਭਾਈ ਅੱਜ ਮੇਰੇ ਪੰਜੇ ਪਾਤਸ਼ਾਹ ਵੀ ਉਪਦੇਸ਼ ਦੇ ਰਹੇ ਹਨ ਜੋ ਫਰੀਦ ਵਾਲੀ ਕਾਲਨਾ ਤੁਸੀਂ ਕਾਲੀ ਸਫਲ ਹੋਈ ਦਾਤਾ ਮਿਲੀਆਂ ਤਾਂ ਗੁਰੂ ਦਾ ਉਪਦੇਸ਼ ਹੈ ਅੱਗੇ ਵਾਸਤੇ ਬਈ ਪੋਖ ਦੁਖਾਰ ਨਾ ਵਿਆਪਰੀ ਕੰਠ ਮਿਲਿਆ ਆਪਣੇ ਕੰਠ ਦੇ ਵਿੱਚ ਭਾਈ ਉਹ ਸਾਈ ਦਾ ਸਿਮਰਨ ਸਵਾਸ ਸਵਾਸ ਜਪੀਏ ਸਤਨਾਮ ਫਿਰ ਮਨ ਦੇ ਦਿਆ ਚਰਨਾਰ ਬਿੰਦ ਦਰਸ਼ਨ ਲੱਗਿਆ ਕਰਨ ਦੀ ਕਿਰਤ ਕਰਨੀ ਅੱਜ ਦੇ ਦਿਨ ਮੇਰੇ ਪੰਚਮ ਪਾਤਸ਼ਾਹ ਜੀ ਨੇ ਕਿਉਂਕਿ ਸੰਕ੍ਰਾਂਤ ਵਾਲੇ ਦਿਨ ਸਤਿਗੁਰੂ ਦੀ ਹਜ਼ੂਰੀ ਚ ਸਿੱਖਾ ਕੇ ਮਹੀਨਾ ਸੁਣਦੇ ਸੀ ਪਹਿਲਾਂ ਪੰਡਤਾਂ ਕੋਲ ਜਾਂਦੇ ਸੀ ਪੰਡਤਾਂ ਨੇ ਕਈ ਵਾਰੀ ਮਹੀਨਾ ਸੁਣਾਉਣਾ ਕਈ ਵਾਰੀ ਕਹਿਣਾ ਜਾ ਕੇ ਗੁਰੂ ਤੋਂ ਸੁਣ ਲਓ ਇੱਕ ਵਾਰੀ ਸੰਗਤ ਦੇਰੀ ਨਾਲ ਆਈ ਹਜ਼ੂਰ ਕਹਿਣ ਲੱਗੇ ਸਾਧ ਸੰਗਤ ਦੇਰੀ ਨਾਲ ਕਿਉਂ ਆਏ ਉਹ ਸਾਰੀ ਵਿਖਿਆ ਦੱਸੀ ਤੇ ਨਾਲੇ ਬੇਨਤੀ ਕੀਤੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਰਾਂ ਮਾਹ ਚਾਹ ਰਹੇ ਹਨ ਪਰ ਬਾਣੀ ਬੜੀ ਮਹਿੰਗੀ ਸਮਝ ਨਹੀਂ ਆਉਂਦੀ ਆਪ ਕਿਰਪਾ ਕਰੋ ਤਾਂ ਮੇਰੇ ਪੰਜੇ ਪਾਤਸ਼ਾਹ ਨੇ ਫਿਰ ਬਾਰਾਂ ਮਾਹ ਉਚਾਰੇ ਤੇ ਸੁਖੈਨ ਪਾਤਸ਼ਾਹ ਵਿੱਚ ਤੇ ਸਾਧ ਸੰਗਤ ਨੂੰ ਬਖਸ਼ਿਸ਼ ਕੀਤੀ ਲਓ ਪਿਆਰੀ ਸਾਧ ਸੰਗਤ ਹੁਣ ਸੰਕ੍ਰਾਂਤ ਮਹੀਨਾ ਚੜੇਗਾ ਆ ਕੇ ਗੁਰਦਰਬਾਰ ਚ ਮਹੀਨਾ ਸੁਣ ਲਿਆ ਕਰੋ ਅਮਲ ਕਰਿਆ ਕਰੋ ਸਾਰਾ ਮਹੀਨਾ ਸੁਖ ਨਾਲ ਬਤੀਤ ਹੋਵੇ ਫਿਰ ਮਹਾਂਪੁਰਸ਼ਾਂ ਦਾ ਕਥਨ ਹੈ ਜੋ ਪੰਚਮ ਪਾਤਸ਼ਾਹ ਦੇ ਬਾਰਾਂ ਮਾਹ ਹਨ ਉਹ ਕੋਈ ਨਵੇਂ ਨਹੀਂ ਜੋ ਮੇਰੇ ਧੰਨ ਗੁਰੂ ਨਾਨਕ ਨੇ ਬਾਰਾਂ ਮਾਹ ਉਚਾਰੇ ਹਨ ਉਹਦਾ ਉਲੱਥਾ ਹੀ ਕਰ ਦਿੱਤਾ ਹੈ ਆਖੋ ਸ੍ਰੀ ਵਾਹਿਗੁਰੂ ਉਹਦਾ ਉਲੱਥਾ ਹੀ ਕਰ ਦਿੱਤਾ ਹੈ ਮੇਰੇ ਪੰਜੇ ਪਾਤਸ਼ਾਹ ਨੇ ਸੁਖੈਨ ਪਾਤਸ਼ਾਹ ਵਿੱਚ ਸੋ ਅੱਜ ਦੇ ਦਿਨ ਪੰਜੇ ਪਾਤਸ਼ਾਹ ਦਾ ਉਪਦੇਸ਼ ਮਾਝ ਰਾਗ ਦੇ ਵਿੱਚ ਤੇ ਪੋਖ ਦੁਖਾਰ ਨਾ ਬਿਆ ਪਈ ਕੰਠ ਮਿਲਿਆ ਉਹਦੇ ਮਹੀਨੇ ਚ ਕੋਈ ਦੁੱਖ ਨਹੀਂ ਆਵੇਗਾ ਕੋਈ ਤਕਲੀਫ਼ ਨਹੀਂ ਆਏਗੀ ਭਾਈ ਨਾਲੇ ਧਰਮ ਦੀਆਂ ਕਿਰਤਾਂ ਕਰੋ ਨਾਲੇ ਜਤੋ ਸਤਨਾਮ ਮੇਰੀਆਂ ਮਾਤਾਵਾਂ ਭੈਣਾਂ ਬੱਚੀਆਂ ਨਾਲੇ ਘਰ ਦਾ ਕੰਮ ਕਾਰ ਕਰਨਾ ਦੇਖਭਾਲ ਕਰਨੀ ਹੈ ਨਾਲੇ ਧੰਨ ਗੁਰੂ ਨਾਨਕ ਦੇ ਸ਼ੁਕਰਾਨੇ ਕਰਦੇ ਤੇ ਜਪਣਾ ਸਤਨਾਮ ਸ੍ਰੀ ਬਾਬਾ ਜੀ ਕਹਿੰਦੇ ਸਨ ਨਾ ਹੱਥ ਕਾਰ ਵੱਲ ਤੇ ਦਿਲ ਦਾਤਾਰ ਵੱਲ ਦੋਵੇਂ ਕੰਮ ਕਰਿਆ ਕਰੋ ਸਿੱਖ ਰਾਜਾ ਵੀ ਹੈ ਜੋਗੀ ਗੁਰੂ ਨਾਨਕ ਨੇ ਤੁਹਾਨੂੰ ਰਾਜ ਭਾਗ ਵੀ ਬਖਸ਼ਿਆ ਇਹ ਵੀ ਸਫਲ ਹੈ ਬਾਈ ਤੇ ਨਾਲੇ ਜੋਗ ਵੀ ਕਿਹੜਾ ਭੋਖ ਤੁਖਾਰ ਨਾ ਪਿਆ ਤੁਸੀਂ ਕੰਠ ਮਿਲਿਆ ਹਰ ਨਾਉ ਆਪਣੇ ਕੰਠ ਦੇ ਵਿੱਚ ਆਪਣੀ ਰਚਨਾ ਤੇ ਸਵਾਸ ਸਵਾਸ ਸਾਈ ਦਾ ਸਿਮਰਨ ਸਤਨਾਮ ਜੇ ਜਪਾਂਗੇ ਤਾਂ ਸਾਰਾ ਮਹੀਨਾ ਸੁਖ ਨਾਲ ਬਤੀਤ ਹੋਵੇਗਾ ਗੁਰੂ ਦੀਆਂ ਮੇਰਾ ਮਨ ਸਦਾ ਚੜਦੀਆਂ ਕਲਾਂ ਚ ਰਹੇਗਾ ਫਿਰ ਸਾਡਾ ਲੋਕ ਸੁਖੀ ਪਰ ਲੋਕ ਸੁਖੇਲੇ ਨਾਨਕ ਹੱਥ ਆਪੇ ਮੇਲੇ ਆਓ ਪਿਆਰੀ ਸਾਧ ਸੰਗਤ ਆਪ ਸਾਰੇ ਧੰਨ ਹੋ ਜੋ ਗੁਰੂ ਨਾਲ ਜੁੜੇ ਹੋ ਮੇਰਾ ਚਿੱਤ ਬੜਾ ਪ੍ਰਸੰਨ ਹੁੰਦਾ ਹੈ ਗੁਰੂ ਕੀ ਸੰਗਤਾਂ ਤੇ ਖਾਸ ਕਰਕੇ ਗੁਰਦੁਆਰੇ ਦੇ ਪ੍ਰਬੰਧਕ ਸਾਰੇ ਜੁੜਦੇ ਹਨ ਆਖੋ ਸ੍ਰੀ ਵਾਹਿਗੁਰੂ ਇਹ ਮੈਨੂੰ ਵਧੇਰੇ ਖੁਸ਼ੀ ਹੁੰਦੀ ਨਹੀਂ ਤਾਂ ਆਮ ਗੁਰਦੁਆਰੇ ਚ ਕਮਜ਼ੋਰੀ ਸੰਗਤ ਆ ਜਾਏਗੀ ਪ੍ਰਬੰਧਕ ਨਹੀਂ ਆਉਂਦੇ ਆਖੋ ਸ੍ਰੀ ਪ੍ਰਬੰਧਕ ਬਣਾਇਆ ਕਿਸ ਵਾਸਤੇ ਸਨ ਇਸ ਵਾਸਤੇ ਬਣਾਇਆ ਸਨ ਵੀ ਗੁਰਮੁਖ ਹਨ ਆਪ ਸਤਸੰਗੀ ਹਨ ਆਪ ਜੁੜਨਗੇ ਸੰਗਤ ਨੂੰ ਵੀ ਜੋੜਨਗੇ ਜਿਹੜਾ ਆਪ ਗੁਰਦੁਆਰੇ ਨਹੀਂ ਆਉਂਦਾ ਦੂਜੇ ਨੂੰ ਕਿਵੇਂ ਕਹਿ ਸਕਦਾ ਦੂਜੇ ਨੂੰ ਕਿਵੇਂ ਪ੍ਰੇਰ ਸਕਦਾ ਤੋ ਪ੍ਰਬੰਧਕਾਂ ਦਾ ਫਰਜ਼ ਹੀ ਹੁੰਦਾ ਤੋ ਮੈਨੂੰ ਬੜੀ ਖੁਸ਼ੀ ਹੈ ਪਿਆਰੀ ਸਾਧ ਸੰਗਤ ਸਾਰੇ ਗੁਰੂਖ ਬਾਈ ਭਾਈ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਸਾਰੇ ਗੁਰਮੁਖ ਨਾਲੇ ਆ ਕੇ ਕੀਰਤਨ ਸੁਣਦੇ ਹਨ ਤੇ ਨਾਲੇ ਸੇਵਾ ਕਰਦੇ ਹਨ ਆਖੋ ਸ੍ਰੀ ਵਾਹਿਗੁਰੂ ਇਹ ਵਕਤ ਇਹ ਧੰਨ ਗੁਰੂ ਅਰਜਨ ਸਚੇ ਪਾਤਸ਼ਾਹ ਦੀ ਮਿਹਰ ਹੈ ਪਿਆਰੀ ਸਾਧ ਸੰਗਤ ਇਹ ਸਦਾ ਬਣੀ ਰਵੇ ਬਾਈ ਗੁਰੂ ਘਰ ਵਿੱਚ ਆ ਕੇ ਸੇਵਾ ਹੀ ਲੈਣੀ ਹੋਰ ਮਾਨ ਵਡਿਆਈਆਂ ਬਾਹਰੋਂ ਥੋੜੀਆਂ ਮਿਲ ਜਾਂਦੀਆਂ ਇੱਥੇ ਤੋਂ ਸੇਵਾ ਹੈ ਬਾਬਾ ਜੀ ਬਚਨ ਕਰਦੇ ਸਨ ਕਰ ਸੇਵਾ ਤੇ ਖਾ ਮੇਵਾ ਕਰ ਮਜ਼ੂਰੀ ਤੇ ਖਾ ਇਹ ਵੱਡੀ ਦਾਤ ਹੈ ਇਹ ਮਹਾਨ ਵੱਡੀ ਬਖਸ਼ਿਸ਼ ਹੈ ਨਹੀਂ ਤਾਂ ਗੁਰਦੁਆਰੇ ਦੇ ਸੈਕਟਰੀ ਪ੍ਰਧਾਨ ਬਾਈ ਉਹ ਤਾਂ ਸਮਝ ਲੈਂਦੇ ਜਿਵੇਂ ਵੈਸਰਾ ਦੀ ਕੁਰਸੀ ਮਿਲ ਗਈ ਆਖੋ ਸ੍ਰੀ ਵਾਹਿਗੁਰੂ ਪਰ ਹੈ ਵੱਡੀ ਕੁਰਸੀ ਪਰ ਏਡੀ ਵੱਡੀ ਦਾਤ ਪ੍ਰਾਪਤ ਕਰਕੇ ਸਾਧ ਸੰਗਤ ਦੇ ਆਗੂ ਬਣ ਕੇ ਤੇ ਅੰਦਰ ਨਿਮਰਤਾ ਧਾਰਨ ਕਰਨੀ ਹੈ
ਆਕੇ ਜੂਠੇ ਭਾਂਡੇ ਮਾਂਜੀਏ, ਆਕੇ ਦਰੀਆਂ ਵਿਛਾਈਏ, ਭਾਈ ਇਹ ਵੱਡੀ ਦਾਤ। ਤੋ ਇਹ ਬਖਸ਼ ਇੱਥੋਂ ਦੇ ਗੁਰਮੁਖਾਂ ਤੇ ਹੈ। ਮੇਰਾ ਚਿੱਤ ਬੜਾ ਪ੍ਰਸੰਨ ਹੈ, ਅਰਦਾਸ ਕਰਦਾ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰਾ ਧੰਨ ਗੁਰੂ ਨਾਨਕ ਦਾਤਾ ਇਸੇ ਤਰ੍ਹਾਂ ਪ੍ਰਬੰਧਕਾਂ ਨੂੰ ਤੇ ਸਮੂਹ ਸੰਗਤਾਂ ਨੂੰ ਸੇਵਾ ਤੇ ਸਿਮਰਨ ਦੀਆਂ ਦਾਤਾਂ ਬਖਸ਼ੇ। ਆਓ ਹੁਣ ਅਖੀਰਲਾ ਚਿੰਨ ਲਗਾਈਏ, ਉਸ ਤੋਂ ਉਪਰੰਤ ਕੀਰਤਨ ਦੀ ਸਮਾਪਤੀ, ਸ਼ਾਮਾਂ ਨੂੰ ਹੁਮ ਮਾਰ ਕੇ ਜੁੜੋ ਤੇ ਉਹ ਮੰਡੀ ਵਾਲੇ ਰਾਜੇ ਵਾਲੀ ਸਾਖੀ ਲੇਖ ਨਾ ਮਿਟੀ ਹੇ ਸਕੀ। ਅਸੀਂ ਵੀ ਕਹਿੰਦੇ ਹਾਂ ਜੀ ਲੇਖ ਕਿੱਥੇ ਮਿਟਦੇ, ਪਰ ਮਿਟਦੇ ਹਨ ਕਿਸ ਤਰ੍ਹਾਂ ਮਿਟਦੇ ਹਨ, ਬਾਣੀ ਕਹਿੰਦੀ ਹੈ ਨਾ ਮਿਟੀ ਪਰ ਉਹ ਕਿਸ ਤਰ੍ਹਾਂ ਮਿਟਦੇ ਹਨ, ਉਹ ਸ਼ਾਮਾਂ ਨੂੰ ਬੇਨਤੀ ਕਰਾਂਗਾ। ਤੋ ਹੁਮ ਮਾਰ ਕੇ ਦਰਸ਼ਨ ਦਿਓ ਭਾਗਾਂ ਵਾਲਿਓ, ਗੁਰੂ ਨੇ ਦੇਰਾਂ ਕੀਤੀਆਂ ਬਾਬਿਆਂ ਦੀਆਂ ਬਖਸ਼ ਦੁਆਰਾ, ਬਾਬਿਆਂ ਦੀਆਂ ਮਹਾਨ ਬਖਸ਼ਾਂ ਤੇ ਮੇਰਾ ਦਾ ਸਦਕਾ ਸੇਵਕ ਕਿੱਥੋਂ ਇਤਨੀ ਦੂਰੋਂ ਤੁਹਾਡੇ ਦਰਸ਼ਨ ਕਰਨ ਵਾਸਤੇ, ਕੀਰਤਨ ਸੁਣਾਉਣ ਵਾਸਤੇ ਨੀ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ। ਤੇ ਗੁਰੂ ਨੇ ਤੁਹਾਨੂੰ ਕੀਰਤਨ ਦੀ ਦਾਤ ਬਖਸ਼ੀ ਹੈ, ਆਪ ਵੀ ਜੁੜੋ, ਆਪਣੇ ਮਿੱਤਰਾਂ ਦੋਸਤਾਂ ਨੂੰ ਵੀ ਸਤਸੰਗ ਵਿੱਚ ਲਿਆ ਕੇ ਜੋੜ ਕੇ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਖੀਰਲਾ ਚਿੰਨ ਲਗਾ ਕੇ ਕੀਰਤਨ ਦੀ ਸਮਾਪਤੀ, ਫੁਰਤੁਕ ਦੀ ਖਿਮਾ, ਪਿਆਰ ਨਾਲ ਸਾਰੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ।

0: श्री वाहेगुरु
1: अनुगुरु अर्जुन देव स्वास्थ्य।

नाम दान इशनान दृढ़ाए, मिठा बोलन निवचलन।

मन हर जी के माल है। मन हर जी

ਪਿੰਨ ਭੋਗ ਸੁਣ ਪਰਸਦਾਇਆ ਵੱਡਾ ਹੋਆ ਤੁਨੀ ਦਰ ਗਲ ਸੰਗਲ ਕੱਤ ਚਲਾਇਆ ਅੱਗੇ ਕਰਨੇ ਕਿਰਤ ਬਾਚੇ ਬੈਲੇ ਖਕਰ ਸਮਝਾਇਆ ਥਾਉਣ ਹੋਈ ਪਾਉਂਦੀ ਸੁਨੇਹ ਕਿਆਰੂ ਆਇਆ।

ਕਰਮ ਚੰਗੇ ਨਹੀਂ ਤੇ ਦਰਗਾਹ ਵਿਚ ਰੋਣਾ ਪਵੇਗਾ। ਇਸ ਲਈ ਗੁਰੂ ਕੇ ਸਿੱਖੋ ਕਰੋ ਬਾਬੇ ਦੇ ਚਰਨਾਂ ਵਿਚ ਅਰਦਾਸ, ਪਾਤਸ਼ਾਹ ਮੇਹਰ ਕਰੋ, ਚੰਗੇ ਅਮਲ ਬਖਸ਼ੋ। ਜੋ ਆਪ ਜੀ ਨੇ ਉਪਦੇਸ਼ ਉਸ ਸੁੱਕੀ ਹੋਈ ਧਰਤੀ ਤੇ ਦਿੱਤੇ ਜਿੱਥੇ ਮੱਕਾ ਤੇ ਮਦੀਨਾ ਹੈ, ਪਾਤਸ਼ਾਹ ਉੱਥੇ ਹਾਜੀਆਂ ਨੂੰ ਬਹਿ ਕੇ ਉਪਦੇਸ਼ ਕਰ ਰਹੇ।

ਕਿਸ਼ਕਣਾ ਕਹਿਣ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀ ਰਿਜਕ ਸਮਾਏ ਸਾਈ ਕਾਲ ਕੁਮਾਵਣੀ ਤੁਰ ਛੋਟੀ ਤਿੰਨਾ ਪਾਏ ਨਾਨਕ ਇੱਕ ਵਾਰੀ ਹੋਰ ਦੂਜੀ ਨਾ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੁਧ

0: ਜਨਾਬ ਕਮਲ ਸਾਹਿਬ ਜੀ ਦੀ ਪਵਿੱਤਰ ਯਾਦ ਮਨਾਉਣ ਵਾਸਤੇ ਦੂਰੋਂ ਦਰਾਜ ਤੋਂ ਆਏ ਹੋਏ ਸਮੂਹ ਸਾਜੀ ਸਾਧ ਸੰਗਤ ਜੀ ਬੇਨਤੀ ਕਰਦਾ ਹਾਂ ਕਿ ਜਿਸ ਮਹਿਬੂਬ ਜਿਸ ਪਿਆਰੇ ਦੀ ਆਪਾਂ ਯਾਦ ਮਨਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਸ ਦੇ ਚਰਨਾਂ ਨਾਲ ਚਿੱਤ ਜੋੜਨ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਦੀ ਰਾਮਤ ਨਾਲ ਰਾਜਾ ਸਾਹਿਬ ਦੇ ਨਾਲ ਚਿੱਤ ਜੋੜਨ ਦਾ ਯਤਨ ਕਰੀਏ। ਇਸ ਵਾਸਤੇ ਮੈਂ ਬੇਨਤੀ ਕਰਦਾ ਹਾਂ ਇਕਾਗਰਤਾ ਬਖਸ਼ੋ ਔਰ ਬੁਲੰਦ ਆਵਾਜ਼ੀ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਕਿਉਂਕਿ ਸੰਗਤ ਗੁਰੂ ਦੀ ਰਾਮਤ ਆ ਰਹੀ ਹੈ, ਆਈ ਵੀ ਬੜੀ ਹੈ ਔਰ ਇਧਰ ਬੀਬੀਆਂ ਵੱਲ ਤਾਂ ਤਕਰੀਬਨ ਕਾਫੀ ਸੰਗਤ ਦੇ ਬਹਿਣ ਦੀ ਜਗ੍ਹਾ ਬਣ ਗਈ ਹੈ। ਸਿੰਘਾਂ ਪਾਸ ਬੇਨਤੀ ਕਰਦਾ ਹਾਂ ਕਿ ਇੱਕ ਇੱਕ ਬੰਦੇ ਦੀ ਅੱਗੇ ਜਗ੍ਹਾ ਹੋਰ ਹੈਗੀ ਹੈ, ਤੁਸੀਂ ਥੋੜਾ ਜਿਹਾ ਅੱਗੇ ਨੂੰ ਹੋ ਜਾਓ ਤਾਂ ਕਿ ਪਿੱਛੇ ਆ ਕੇ ਬੈਠਣ ਵਾਲੀ ਸੰਗਤ ਨੂੰ ਕੋਈ ਹਿੰਡਰਨੈਂਸ ਨਾ ਹੋਵੇ, ਮੁਦਾਖਲਤ ਨਾ ਹੋਵੇ ਤੇ ਤੁਹਾਡੀਆਂ ਜੁੜੀਆਂ ਹੋਈਆਂ ਸੁਰਤਾਂ ਨੂੰ ਉਹ ਨਾ ਤੋੜਨ। ਮੈਂ ਤੁਹਾਡਾ ਬਹੁਤਾ ਬਹੁਤਾ ਧੰਨਵਾਦੀ ਹਾਂ ਸਾਧ ਸੰਗਤ। ਵੈਸੇ ਐਸੀ ਬਾਤ ਤਾਂ ਕੋਈ ਨੀ, ਪੰਜਾਬ ਚ ਤਕਲੀਫ ਹੁੰਦੀ ਪਰ ਸੀਟਾਂ ਨਿੱਕੀਆਂ ਕੀਤੀਆਂ ਹੁੰਦੀਆਂ ਬੈਠ ਬੈਠ ਕਰਕੇ ਤੇ ਇੱਥੇ ਤਾਂ ਇਹ ਮੁਸ਼ਕਲ ਨੇ ਨਾ ਪੇਸ਼ ਆਉਂਦੇ। ਇੱਕ ਵਾਰ ਇਕਾਗਰਤਾ ਬਖਸ਼ਣ ਵਾਸਤੇ ਮੈਂ ਬੇਨਤੀ ਕਰਦਾ ਹਾਂ ਨੇੜੇ ਬੈਠੀ ਸੰਗਤ ਦੂਰ ਬੈਠੀ ਸੰਗਤ ਸਾਰੇ ਆਪੋ ਆਪਣੀ ਥਾਵੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਦਰ ਨਾਲ ਸਤਿਕਾਰ ਨਾਲ ਤਾਜ਼ੀਮ ਨਾਲ ਇਨਕਸਾਰੀ ਨਾਲ ਸਦਭਾਵਨਾ ਨਾਲ ਪੂਰਨ ਵਿਸ਼ਵਾਸ ਨਾਲ ਕਿ ਇਹੀ ਜੁਗੋ ਜੁਗ ਅਟਲ ਸਤਿਗੁਰੂ ਹਨ ਸਭ ਮੱਥਾ ਟੇਕੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਪਿਛਲੇ ਦਿਨਾਂ ਵਿਚ ਹਫਤੇ ਵਿਚ ਤੇ ਮੈਂ ਨਹੀਂ ਆਖਿਆ ਕਿ ਬੱਚਿਆਂ ਨੂੰ ਚੁੱਪ ਕਰਾਓ, ਕਿਉਂਕਿ ਅੱਗੇ ਦੋ ਵੇਲੇ ਟਾਈਮ ਹੁੰਦਾ ਸੀ ਤੇ ਹੁਣ ਇੱਕੋ ਵਾਰੀ ਹੈ ਟਾਈਮ ਜੀ। ਇਹਦੇ ਵਿਚ ਤੁਹਾਡੇ ਦਰਸ਼ਨ ਦੀਦਾਰ ਕਰਨੇ ਨੇ, ਰਾਜਾ ਸਾਹਿਬ ਦੇ ਚਰਨ ਪਰਸਨੇ ਨੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਅਸੀਸਾਂ ਲੈਣੀਆਂ ਨੇ। ਸ਼ਬਦ ਆਰੰਭ ਕਰਨ ਤੋਂ ਪਹਿਲਾਂ ਪਰ ਫਿਰ ਬੇਨਤੀ ਕਰਦਾ ਹਾਂ ਮੱਥਾ ਟੇਕੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸ਼ਬਦ ਹੈ ਜੀ

ਆਸਮੋ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਮਤ ਕੀਤੀ ਹੈ, ਰਾਜਾ ਸਾਹਿਬ ਜੀ ਨਾਭ ਕਮਲ ਜੀ ਨੇ ਕਰਮ ਫਰਮਾਈ ਕੀਤੀ ਹੈ, ਜੋ ਆਪ ਹੀ ਦੋ ਸ਼ਬਦਾਂ ਦਾ ਕੀਰਤਨ ਕਰਵਾ ਲਿਆ ਹੈ। ਮਨੁੱਖ ਐਵੇਂ ਕਹਿੰਦਾ ਰਹਿੰਦਾ ਮੈਂ ਕੀਤਾ ਜੀ, ਮੈਂ ਕੀਤਾ, ਮੈਂ ਕੀਤਾ। ਹਕੀਕਤਨ ਬਾਤ ਇਹ ਹੈ, ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਕਹਿੰਦੇ ਨੇ ਆਪ ਜਪਾਏ ਜਪੇ ਸੋ ਨਾ। ਜਿਹੜੇ ਕਹਿੰਦੇ ਅਸੀਂ ਵਾਹਿਗੁਰੂ ਵਾਹਿਗੁਰੂ ਬਹੁਤ ਕਰਦੇ, ਅਸੀਂ ਨਹੀਂ ਕਰਦੇ। ਸਾਡੇ ਤਾਂ ਕੀਰਤਨ ਕਰਦੇ ਰੱਬ ਨਾ ਕਰੇ ਕਦੇ ਸਾਈ ਅਗਰ ਪਿੱਛੜ ਥੋੜਾ ਜਿਹਾ ਹੋ ਜਾਏ। ਜਿਹੜੇ ਗੁਰਮੀਤ ਸਿੰਘ ਸੱਜਣ ਜਾਣਦੇ ਨੇ ਮਾਤਰੇ ਦਾ ਕੋਈ ਅੱਧਾ ਮਾਤਰਾ ਸੂਤ ਪਰ ਉਰੇ ਪਰੇ ਹੋ ਜਾਏ ਬਸਵੇ, ਨਾ ਤਬਲੇ ਵਾਲਾ ਆਉਂਦਾ ਤੇ ਨਾ ਬਾਜੇ ਵਾਲਾ ਤੇ ਨਾ ਗਾਉਣ ਵਾਲਾ। ਵਾਹਗੁਰੂ ਵਾਹਗੁਰੂ ਕਰੀਏ ਅਸੀਂ। ਮੈਂ ਬਚਨ ਕਰ ਦਿੰਦਾ ਕਿਉਂਕਿ ਰਾਜਾ ਸਾਹਿਬ ਜੀ ਦਾ ਆਪਣਾ ਬਚਨ ਹੈ, ਮੇਰਾ ਨਹੀਂ ਹੈ। ਮੇਰੇ ਨੂੰ ਤਾਂ ਤੁਸੀਂ ਚੈਲੰਜ ਕਰ ਸਕਦੇ ਹੋ ਨਾ, ਰਾਜਾ ਸਾਹਿਬ ਦੇ ਬਚਨ ਨੂੰ ਚੈਲੰਜ ਨਹੀਂ। ਅਗੰਮੀ ਪੁਰਸ਼ ਸਨ, ਉਹਨਾਂ ਦੀ ਹਰ ਬਾਤ ਹਕੀਕਤ ਵਾਲੀ ਬਾਤ ਸੀ। ਉਹ ਕਹਿੰਦੇ ਹੋਏ ਬਹੁਤ ਉੱਚੇ ਉੱਚੇ ਰੱਬ ਦਾ ਨਾਂ ਲੈਣ ਵਾਲਿਆਂ, ਕਦੀ ਲੈਣ ਤੋਂ ਬਾਅਦ ਇਹ ਵੀ ਸੋਚਿਆ ਵੀ ਤੇਰੇ ਅੰਦਰੋਂ ਵੀ ਆਵਾਜ਼ ਆਉਂਦੀ ਕਿ ਨਹੀਂ ਆਉਂਦੀ। ਐਵੇਂ ਉੱਚਾ ਉੱਚਾ ਰੌਲਾ ਪਾਈ ਜਾਂਦਾ। ਮੈਨੂੰ ਪਤਾ ਸਾਧ ਸਿੰਘ ਜੀ ਮਾਨਚੈਸਟਰ ਇੱਕ ਮੁੰਡਾ ਵਾਹਗੁਰੂ ਵਾਹਗੁਰੂ ਬਹੁਤ ਕਰਨ ਲੱਗ ਪਿਆ, ਫਿਰ ਇੰਨਾ ਕਰਨ ਲੱਗ ਪਿਆ, ਬਹੁਤ ਉੱਚੀ ਕਰਨ ਲੱਗ ਪਿਆ। ਗੋਰਿਆਂ ਨੇ ਪੁਲਿਸ ਨੂੰ ਫੋਨ ਕਰਤਾ ਰਾਤ ਨੂੰ 2 ਵਜੇ, ਰਾਤੀ 2 ਵਜੇ ਪੁਲਿਸ ਆ ਗਈ ਚਸ਼ਮਦੀਦ ਵਾਕਿਆ। ਉਹਨੂੰ ਕਿਹਾ ਵੀ ਤੂੰ ਜੇ ਤਾਂ ਘਰ ਵਿੱਚ ਹੀ ਕਰਨਾ ਤੇ ਬਿਲਕੁਲ ਹੌਲੀ ਹੌਲੀ, ਜਿਹੜਾ ਆਲੇ ਦੁਆਲੇ ਡਿਸਟਰਬੈਂਸ ਨਾ ਹੋਵੇ, ਕਿਉਂਕਿ ਗੋਰਿਆਂ ਨੂੰ ਵਾਹਗੁਰੂ ਦਾ ਕੀ ਪਤਾ, ਉਹਨਾਂ ਤਾਂ ਗੋਡ ਹੈ ਨਾ, ਉਹਨਾਂ ਨੂੰ ਰਾਮ ਦਾ ਵੀ ਨੀ ਪਤਾ। ਸਾਨੂੰ ਪਤਾ ਵਾਹਗੁਰੂ ਦਾ, ਪਰ ਅਸੀਂ ਹਾਲੇ ਜਾਣਿਆ ਪਛਾਣਿਆ ਨੇ, ਉੱਚੀ ਉੱਚੀ ਕਰਨੇ, ਇਸੇ ਚੀਜ਼ ਸਮਝਦੇ ਹਾਂ ਵੀ ਸ਼ਾਇਦ ਪਰਮਾਤਮਾ ਮਿਲ ਜਾਏਗਾ। ਨਹੀਂ, ਉਹਨੂੰ ਪੁਲਿਸ ਨੇ ਕਿਹਾ ਭੇਜ ਤੂੰ ਘਰ ਵਿੱਚ ਨਹੀਂ ਹਟਣਾ, ਉੱਚੀ ਉੱਚੀ ਕਰਨਾ ਤਾਂ ਫਿਰ ਆਪਣੇ ਮੈਡੀਟੇਸ਼ਨ ਸੈਂਟਰ ਵਿੱਚ ਜਾ। ਉਹਨੂੰ ਗੁਰਦੁਆਰੇ ਛੱਡ ਦਿੱਤਾ ਟੱਬਰ ਵਾਲੇ, ਵੀ ਇਹ ਤਾਂ ਹਟਦਾ ਨਹੀਂ ਜੀ, ਸਾਡੇ ਰੋਜ਼ ਪੁਲਿਸ ਆ ਵੜਦੀ ਆ, ਕੀ ਕਰੀਏ, ਗੁਰਦੁਆਰੇ ਭੇਜ ਦਿਓ। ਮਤਲਬ ਗੁਰਦੁਆਰਾ ਸ਼ਾਮ ਲਾਟ ਹੀ ਸਮਝਿਆ ਵੀ ਜਿੱਦਾਂ ਮਰਜ਼ੀ ਭੇਜ ਦਿਆ। ਮੈਂ ਅਰਜ਼ ਕਰਨੀ ਹੈ ਰਾਜਾ ਸਾਹਿਬ ਦੀ ਬਰਕਤ ਨਾਲ, ਮਿਹਰਬਾਨੀ ਨਾਲ, ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਦੀ ਰਹਿਮਤ ਨਾਲ, ਅਸੀਸ ਨਾਲ ਦੋ ਸ਼ਬਦਾਂ ਦਾ ਕੀਰਤਨ ਹੋਇਆ ਹੈ। ਦੂਸਰਾ ਸ਼ਬਦ ਹੈ, ਪਹਿਲਾ ਸ਼ਬਦ ਸੀ ਜਿੱਥੇ ਮਹਾਂਪੁਰਸ਼ ਰਹਿੰਦੇ ਨੇ ਜਾ ਕੇ ਨਾ, ਜਿਹਨੂੰ ਰਾਜਾ ਸਾਹਿਬ ਜੀ ਨੇ ਅਕਸਰ ਬਾਣੀ ਦੀ ਤੋਕੇ ਲੈ ਕੇ ਆਸਰਾ ਲਿਆ ਹੈ ਭਈ ਬੇਗਮਪੁਰ ਹੈ ਜੀ ਉਸਦਾ ਨਾਂ। ਸਤਿਗੁਰੂ ਵੀ ਇਹ ਕਹਿੰਦੇ ਨੇ, ਰਾਜਾ ਸਾਹਿਬ ਵੀ ਕਹਿੰਦੇ ਸਨ, ਬੇਗਮਪੁਰਾ ਕੈਸਾ ਹੈ ਜੀ, ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈ ਠਾਉ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਉੱਥੇ ਕੋਈ ਟੈਕਸ ਨਹੀਂ ਲੱਗਦਾ, ਉੱਥੇ ਕੋਈ ਖਦਸ਼ਾ ਨਹੀਂ ਹੈ, ਉੱਥੇ ਡਰ ਪਾ ਵੀ ਕੋਈ ਨੇ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਖੌਫ ਨਾ ਖਦਾ ਨਾ ਤਰਸ ਜ਼ਵਾਲ। ਇੱਕ ਇਹ ਸ਼ਬਦ ਪੜਿਆ ਜਿੱਥੇ ਮਹਾਂਪੁਰਸ਼ ਰਹਿੰਦੇ ਨੇ। ਦੂਸਰਾ ਪੜਿਆ ਹੈ ਬੰਦੇ, ਇਹ ਸੂਚਿਤ ਕੀਤਾ ਗੁਰੂ ਸਾਹਿਬ ਜੀ ਨੇ, ਭਾਵੇਂ ਕਬੀਰ ਜੀ ਰਾਹੀਂ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਸੂਚਨਾ ਦਿੱਤੀ। ਉਹ ਇਨਸਾਨ ਜਿਵੇਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਜਾਗ ਲੈ ਰਹੇ ਮਨਾ ਜਾਗ ਲੈ, ਭਾਵ ਤੈਨੂੰ ਸੂਚਨਾ ਦੇ ਰਿਹਾ ਵੀ ਬਿਦਾਰ ਹੋ, ਜਾਗਦਾ ਹੋ। ਬੰਦੇ ਖੋਜ ਦਿਲ ਹਰ ਰੋਜ਼, ਤੈਨੂੰ ਜਿਹੜੀਆਂ ਪਰੇਸ਼ਾਨੀਆਂ ਚੰਬੜੀਆਂ ਹੋਈਆਂ ਨੇ ਤੂੰ ਆਪਣੇ ਅੰਦਰ ਝਾਤੀ ਮਾਰਿਆ ਕਰ, ਖੋਜਿਆ ਕਰ ਇਸ ਨੂੰ, ਤੇਰੀਆਂ ਪਰੇਸ਼ਾਨੀਆਂ ਤੇਰੀਆਂ ਪਛੇਮਾਨੀਆਂ ਦੂਰ ਹੋ ਜਾਣਗੀਆਂ। ਐਸੇ ਸੱਜਣ ਮੈਨੂੰ ਮਿਲੇ ਨੇ, ਟਿਕਾ ਵਿੱਚ ਮਿਲੇ ਨੇ, ਪੁਰਸਕੂਨ ਮਿਲੇ ਨੇ, ਜਿਨ੍ਹਾਂ ਨੇ ਉਸ ਨੂੰ ਹੁਣ ਅੰਦਰੋਂ ਖੋਜਣਾ ਸ਼ੁਰੂ ਕਰ ਦਿੱਤਾ ਹੈ। ਇਹੀ ਹੈ, ਜੇ ਸਾਨੂੰ ਇਹ ਗੱਲ ਸਮਝ ਨਾ ਆਵੇ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਸੰਤ ਕੀ ਵਾਰ ਮਹਿਲ 5 ਚ ਇਹ ਗੱਲ ਆਖਿਆ, ਇਹ ਖੋਜ

0: ਦਿੰਦੇ ਹਨ। ਮੈਂ ਦੋ ਕਹਿ ਬੈਠਾ, ਮਾਫ ਕਰਨਾ।
1: ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕੋ ਨਾਨਕੀਏ ਜਗਤ ਮੈਂ
2: ਜਪਿਓ ਗੁਰਮੰਤ।
0: ਨਾਮ ਪਰਮਾਤਮਾ ਦਾ, ਸ੍ਰੀ ਵਾਹਿਗੁਰੂ ਦਾ ਸਦੀਵੀ ਰਹਿਣਾ ਹੀ ਹੈ ਇੱਥੇ। ਤੇ ਜਿਹੜੇ ਵੀ ਉਹਦਾ ਨਾਮ ਲੈਂਦੇ ਨੇ, ਜਿਵੇਂ ਮੁੱਖ ਤੌਰ ਤੇ ਇੱਕ ਆ ਮੈਂ ਹਫ਼ਤੇ ਤੋਂ ਕੱਲੜੀ ਆਪ ਜੀ ਨੂੰ ਸੁਣਾਈ ਹੈ, ਸੰਤ ਭੂਰੀ ਵਾਲੇ ਗੰਗਾ ਦਾਸ ਜੀ, ਆਦਰ ਜੋ ਬਾਬਾ ਜਵਾਹਰ ਸਿੰਘ ਸਾਹਿਬ ਜੀ, ਭਾਈ ਸਾਹਿਬ ਜਵਾਹਰ ਸਿੰਘ ਸਾਹਿਬ ਜੀ, ਔਰ ਪਰਮ ਪਰਮ ਪਰਮ ਆਦਰ ਜੋ ਰਾਜਾ ਸਾਹਿਬ ਜੀ। ਨਾਮ ਰਹਿਓ ਸਾਧੂ ਰਹਿਓ, ਇਹ ਜਿੰਨਾ ਚਿਰ ਚੰਦ ਸਤਾਰੇ ਸਿਆਰੇ ਹਨ, ਧਰਤੀ ਹੈ ਆਕਾਸ਼ ਹੈ, ਇਹ ਰਹਿਣ ਗਈ ਔਰ ਇਹਨਾਂ ਦੀਆਂ ਯਾਦਾਂ ਇਸੇ ਤਰ੍ਹਾਂ ਹੀ ਮਨਾਈਆਂ ਜਾਣਗੀਆਂ। ਦੂਸਰੀ ਗੱਲ ਜਿਹੜਾ ਮਾਸਟਰ ਜੀ ਹੁਣੇ ਆਪਣਾ ਵਿਚਾਰ ਆਰੰਭ ਕਰਨ ਵੇਲੇ ਕੀਤੀ ਹੈ, ਕਹਿੰਦੇ ਨੇ ਅਰਦਾਸ ਕੀਤੀ ਹੈ, ਅਰਦਾਸ ਕਰਨੀ ਹੈ ਪਰ ਇਕਾਗਰਤਾ ਨਾਲ ਸੰਬੰਧ ਰੱਖਦੀ ਹੈ। ਸੁਣਨਾ ਜੀ ਉਰਦੂ ਦਾ ਸੱਜਣ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜੋ ਦਿਲ ਸੇ ਹੋਤੀ ਹੈ। ਐਵੇਂ ਓਪਰੀ ਅਸੀਂ ਵੀ ਅਰਦਾਸ ਕਰਦੇ। ਮੇਰਾ ਇੱਕ ਸੱਜਣ ਗ੍ਰੰਥੀ ਸਿੰਘ ਹੈ, ਬੜਾ ਲਾਇਕ ਹੈ, ਬਹੁਤ ਲਾਇਕ ਹੈ। ਉਹਦੇ ਬਲਹਾਰ ਜਾ, ਕਹਿੰਦਾ ਮੈਂ ਬਾਹਰ ਜਾ ਕੇ ਕੀ ਕਰਨਾ, ਏਦਾਂ ਦਾ ਹੀ ਕੰਮ ਹੋਣਾ ਨਾ, ਬਾਹਰ ਇੱਥੇ ਠੀਕ ਹੈ। ਉਹ ਕਹਿੰਦਾ ਵੀ ਸਵੇਰੇ ਅੰਮ੍ਰਿਤ ਵੇਲੇ ਜਿਹੜੀ ਅਰਦਾਸ ਕਰੀਦੀ ਨਾ, ਉਹ ਮਨੋ ਤਨੋ ਹੋ ਕੇ ਕਰੀਦੀ ਹੈ, ਕਿਉਂਕਿ ਉਸ ਵੇਲੇ ਸ਼ਾਂਤੀ ਹੈ, ਇਕਾਗਰਤਾ ਹੈ, ਕੁਦਰਤ ਪੁਰਸਕੂਨ ਫਿਰਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਦਿਲੋਂ ਅਰਦਾਸ ਕਰੀਦੀ ਹੈ। ਦੂਜੀ ਗੱਲ, ਚੂੰਕਿ ਸਾਡਾ ਇਹ ਪੇਸ਼ਾ ਹੈ, ਕੋਈ 20 ਰੁਪਏ ਦੇ ਤਾਂ 19 ਕੁ ਅਰਦਾਸ ਕਰਦੇ ਜੀ, ਕੋਈ 500 ਦਾ ਨੋਟ ਦੇ ਤਾਂ ਦਰਗਾਹ ਤੋਂ ਪਾਰ ਕਰ ਦੇ ਅਗਲਾ ਜੀ, ਸਾਨੂੰ ਕੀ ਦੇਣਾ, ਉਹ ਮਨਜ਼ੂਰ ਨਹੀਂ ਹੁੰਦੀ। ਬਾਪ ਕਹਿੰਦਾ ਮੈਨੂੰ ਪਤਾ, ਸਵੇਰੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੇ ਹੋਏ ਮਨਜ਼ੂਰ ਹੁੰਦੀ ਹੈ। ਤੋ ਅਰਜ਼ ਕਰਨਾ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜੋ ਦਿਲ ਸੇ ਹੋਤੀ ਹੈ। ਮੁਸ਼ਕਲ ਬੜੀ ਜਹੀ ਹੈ ਕਿ ਬੜੀ ਮੁਸ਼ਕਲ ਸੇ ਹੋਤੀ ਹੈ। ਇਕਾਗਰਤਾ ਮੰਗਦਾ ਹੈ ਮਨ, ਚਿੱਤ, ਕੰਸੈਂਟਰੇਸ਼ਨ ਆਫ ਮਾਇੰਡ ਚਾਹੀਦੀ ਹੈ। ਤੋ ਜਦੋਂ ਉਹ ਹੋ ਜਾਏਗੀ ਤੇ ਫਿਰ ਬੰਦਾ ਆਪੇ ਇਸ ਖਿਆਲ ਦਾ ਬਣ ਜਾਏ।

0: ਕਿਵੇਂ ਦੱਸ ਹੁਣ ਸਾਡੀ ਤੀਬਰਤਾ ਵੱਧ ਗਈ ਹੈ ਸਾਡੀ ਲੋਚਾ ਵੱਧ ਗਈ ਹੈ ਅੰਦਰ ਸੰਸਕਾਰ ਪੈਦਾ ਹੋ ਗਏ ਨਾ ਛੇਤੀ ਦੱਸ ਰੱਬ ਕਿਵੇਂ ਮਿਲਦਾ ਕਹਿੰਦਾ ਏਦਾਂ ਹੀ ਹੈ ਤੇ ਆਜ ਮਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚੰਦੜੀਆਂ ਮਨ ਵਿਚੋਂ ਜੋ ਖਾਸ਼ਾ ਤੇ ਨਫਜ਼ੀ ਵਨ ਆਫਟਰ ਦੀ ਅਦਰ ਕੁੰਜਾਂ ਦੀ ਡਾਲ ਵਾਂਗੂ ਉੜ ਉੜ ਜਾਂਦੀਆਂ ਨੇ ਉਹਨਾਂ ਨੂੰ ਡੱਕਾ ਅੱਜੇ ਮਿਲ ਜਾਂਦਾ ਤੇ ਇਹ ਵੀ ਬੜੀ ਗੱਲ ਗਸਦੀ ਹੈ ਬੁੱਲੇ ਸ਼ਾਹ ਦੀ ਮੈਂ ਸ਼ਾਹੀ ਸਤ ਰੁਚੀ ਤੋਂ ਵਿਚਾਰ ਕਰ ਰਿਹਾ ਆਪਣਾ ਉਹ ਕਹਿੰਦੇ ਨੇ ਜੇ ਕੋਈ ਇਹ ਦਾਅਵਾ ਕਰੇ ਤਾਂ ਮੈਂ ਸਾਰੀ ਰਾਤ ਜਾਗਦਾ ਜੀ ਜਾਗਦਾ ਪਰ ਜਿਹਨੂੰ ਜਾਗਣਾ ਚਾਹੀਦਾ ਉਹ ਸੁੱਤਾ ਹੋਵੇ ਤੇ ਜਾਂ ਉਹ ਇਧਰ ਉਧਰ ਭਟਕਦਾ ਹੋਵੇ ਤੇ ਫਿਰ ਉਸ ਜਾਗਣ ਦਾ ਕੀ ਫਾਇਦਾ ਬੁੱਲਾ ਸ਼ਾਹ ਕਹਿੰਦੇ ਨੇ ਚੌਕੀਦਾਰ ਵੀ ਤਾਂ ਸਾਰੀ ਰਾਤ ਜਾਗਦਾ ਰਹਿੰਦਾ ਡਾਂਗ ਮਾਰੀ ਜਾਂਦਾ ਜ਼ਮੀਨ ਤੇ ਸੀਟੀ ਮਾਰੀ ਜਾਂਦਾ ਪਰ ਸੀਟੀ ਇੱਕ ਹੋਰ ਵੀ ਹੈ ਜਿਹਨੂੰ ਸੂਫੀ ਕਲਾਮ ਚ ਲਿਖਿਆ ਉਸ ਸੀਟੀ ਮੈਂ ਜਿਹੜੀ ਵਿਸਲ ਮਾਰੀ ਦੀ ਆ ਓਲੰਪਿਕ ਵਿਚ ਰੋਜ਼ ਹੁਣ ਰੈਫਰੀ ਮਾਰੀ ਜਾਂਦੇ ਸੀਟੀ ਤਾਂ ਜਿਹੜੀ ਮੈਂ ਇੱਕ ਅਰਜ਼ ਕਰਨ ਲੱਗਦਾ ਸੂਫੀ ਕਲਾਮ ਦੀ ਉਹ ਹੈ ਸੀਟੀ ਸੱਜਣਾ ਦੀ ਇਹ ਸੀਟੀ ਮੈਨੇ ਆਵਾਜ਼ ਆਵਾਜ਼
1: ਸੀਟੀ ਸੱਜਣਾ ਦੀ
0: ਸੱਜਣ ਮੈਨੇ ਪ੍ਰਮਾਤਮਾ ਸੀਟੀ ਸੱਜਣਾ ਦੀ ਸੁਣ ਅੜੀਏ ਕੰਨ ਲਾ ਕੇ ਰਸਤੇ ਪੈ ਜਾਏਗੀ ਜੇ ਭੁੱਲ ਗਏ ਮੋੜ ਤੋਂ ਆ ਕੇ ਕੈਸਾ ਸੂਫੀ ਕਲਾਮ ਹੈ ਪਰ ਜੇ ਇਸ ਨੂੰ ਲੈਵਲ ਨੀਵਾਂ ਕਰਕੇ ਸੁਣਦੇ ਫਿਰ ਗੱਲ ਵਿਗੜ ਜਾਂਦੀ ਹੈ ਤੇ ਗੱਲ ਬਣਦੀ ਨੇ ਉਹਨਾਂ ਨੇ ਆਖਿਆ ਸੂਫੀ ਸਾਹਿਬ ਨੇ ਕਿ ਸੀਟੀ ਸੱਜਣਾ ਦੀ ਸੁਣ ਅੜੀਏ ਕੰਨ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਬਚਨ ਕਹਿੰਦੇ ਨੇ ਦੇ ਕੰਨ ਸੁਣੋ
1: ਅਰਦਾਸ
0: ਮੈਂ ਇਸ ਲਈ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈਣਾ ਪਿਆ ਤੁਹਾਡੇ ਵਿਚ ਕੋਈ ਉੱਥੇ ਮੈਨੂੰ ਖਿੱਚ ਨਾ ਲਵੇ ਭਾਈ ਜੀ ਕਿਧਰੋਂ ਬੋਲੀ ਜਾਂਦੇ ਰਹੇ ਸਾਡੇ ਕੋਲ ਐਸਾ ਵਕਤ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪੜ੍ਹ ਸਕੀਏ ਵਿਚਾਰ ਸਕੀਏ ਨਹੀਂ ਤਾਂ ਜੋ ਕੁਛ ਦੁਨੀਆਂ ਮਾਫੀਆਤ ਵਿਚ ਹੈ ਸਭ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖਿਆ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਨੂੰ ਪੜ੍ਹਨ ਦਾ ਮੌਕਾ ਨੇ ਤੇ ਦੂਜੀ ਗੱਲ ਵੀ ਇਹਨਾਂ ਦੀ ਬਾਤ ਵੀ ਸਮਝ ਮਸੀਹ ਆਉਂਦੀ ਹੈ ਹੁਣ ਅਸੀਂ ਪੰਜਵੀਂ ਛੇਵੀਂ ਅੱਠਵੀਂ ਦਸਵੀਂ ਦੇ ਵੀ ਸਟੂਡੈਂਟ ਹੋਈਏ ਤੇ ਸਾਡੇ ਕੋਲ ਵੀਸੀ ਆ ਰਿਹਾ ਵੀਸੀ ਮੀਨਸ ਵਾਈਸ ਚਾਂਸਲਰ ਆ ਜਿਹੜੇ ਵੀਸੀ ਸਾਡੇ ਘਰਾਂ ਵਿਚ ਇਹ ਨਹੀਂ ਵਾਈਸ ਚਾਂਸਲਰ ਆ ਰਿਹਾ ਉਹ ਬੋਲੇ ਤਾਂ ਸਾਨੂੰ ਦਸਵੀਂ ਵਾਲਿਆਂ ਨੂੰ ਕੀ ਪਤਾ ਲੱਗਣਾ ਜੀ ਨਹੀਂ ਸਮਝ ਸਕਦੇ ਜਾਂ ਤਾਂ ਓਦਾਂ ਬੈਠੇ ਰਹਾਂਗੇ ਤੇ ਜਾਂ ਉੱਠ ਕੇ ਚਲੇ ਜਾਵਾਂ ਇਸੇ ਤਰ੍ਹਾਂ ਇਹ ਇਲਾਹੀ ਬਾਣੀ ਹੈ ਨਿਰੰਕਾਰੀ ਬਾਣੀ ਹੈ ਸਾਨੂੰ ਦੁਨੀਆਦਾਰਾਂ ਨੂੰ ਸਮਝ ਨਹੀਂ ਆਉਂਦੀ ਕਿਉਂਕਿ ਅਸੀਂ ਇਹਦੇ ਨਾਲ ਲਗਾਓ ਘੱਟ ਰੱਖਦੇ ਹਾਂ ਉਹ ਕਲਾਮ ਕਹਿੰਦਾ ਸੀਟੀ ਸੱਜਣਾ ਦੀ ਸੁਣ ਅੜੀਏ ਕੰਨ ਲਾ ਕੇ ਰਸਤੇ ਪੈ ਜਾਏਗੀ ਜੇ ਭੁੱਲ ਗਏ ਮੋੜ ਤੋਂ ਆ ਕੇ ਇਹਨੂੰ ਸਮਝਣ ਦੀ ਬਾਤ ਹੈ ਹਾਂ ਬੁੱਲੇ ਸ਼ਾਹ ਦਾ ਮੈਂ ਕਹਿ ਰਿਹਾ ਸਾਂ ਉਹ ਕਹਿੰਦੇ ਸਾਰੀ ਦਾ ਜਾਗਣ ਨਾਲ ਪਰਮਾਤਮਾ ਮਿਲ ਜਾਏਗਾ ਬਿਲਕੁਲ ਨਹੀਂ ਮਿਲੇਗਾ ਤੇ ਫਿਰ ਜੇ ਕੋਈ ਤੀਰਥ ਇਸ਼ਨਾਨਾਂ ਤੇ ਤੁਰਿਆ ਰਹੇ ਜਿਵੇਂ ਬਾਬਾ ਲਹਿਣਾ ਸਨ ਜਿਵੇਂ ਅਮਰਦਾਸ ਸਨ ਤੀਰਥ ਇਸ਼ਨਾਨ ਨੂੰ ਸਭ ਕੁਝ ਸਮਝੀ ਜਾਣਾ ਤੇ ਬੁੱਲੇ ਸ਼ਾਹ ਜੀ ਕਹਿੰਦੇ ਨੇ ਭਾਈ ਡੱਡੀ ਤੇ ਮੱਛੀਆਂ ਉਹ ਪਾਣੀ ਚ ਰਹਿੰਦੇ ਉਹ ਕਿਹੜੇ ਬਾਹਰ ਖੁਸ਼ਕੀ ਤੇ ਆਉਂਦੇ ਨੇ ਉਹ ਤਾਂ ਕਰੀ ਤਰੇ ਨਹੀਂ ਤੀਸਰਾ ਬਚਨ ਉਹ ਕਹਿੰਦਾ ਨੇ ਭਾਈ ਜੇ ਕੋਈ ਜੰਗਲਾਂ ਵਿਚ ਚਲੇ ਜਾਓ ਸਤਿਗੁਰੂ ਤੇ ਕਹਿੰਦੇ ਨੇ ਉਹ ਇਨਸਾਨ ਜੰਗਲ ਜੰਗਲ ਕਿਆ ਭਾਵੇਂ ਬਣਕੰਡਾ ਮੋੜੇ ਵਸੀ ਰੱਬ ਹੀ ਆਲੀ ਹੈ ਜੰਗਲ ਕਿਆ ਢੂੰਡੇ ਉਹ ਕਹਿੰਦੇ ਭਾਈ ਜੇ ਜੰਗਲਾਂ ਵਿਚ ਫਿਰਨ ਨਾਲ ਮਿਲਣਾ ਸੀ ਤੇ ਗਾਈਆਂ ਤੇ ਬੱਚਿਆਂ ਨੂੰ ਮਿਲ ਜਾਂਦਾ ਹੁੰਦਾ ਪਰ ਨਹੀਂ ਮਿਲਿਆ ਮਿਲਦਾ ਉਹਨਾਂ ਨੂੰ ਜਿਹਨਾਂ ਦੀ ਨੀਤ ਅੱਛੀ ਹੈ ਨੀਤਾਂ ਜਿਹਨਾਂ ਦੀਆਂ ਅੱਛਾ ਸੁਣੋ ਜੀ ਕਹਿੰਦੇ ਨੇ ਜੇ ਰੱਬ ਮਿਲਦਾ ਰਾਤੀ ਜਾਗੇ ਤੇ ਮਿਲਦਾ ਚਾਮ ਤਿੜਕੀਆਂ ਜੇ ਰੱਬ ਮਿਲਦਾ ਰਾਤੀ ਜਾਗੇ ਮਿਲਦਾ ਚਾਮ ਤਿੜਕੀਆਂ ਜੇ ਰੱਬ ਮਿਲਦਾ ਤੀਰਥ ਨਾ ਆਇਆ ਤੇ ਮਿਲਦਾ ਡੱਡਾਂ ਮੱਛੀਆਂ ਜੇ ਰੱਬ ਮਿਲਦਾ ਜੰਗਲ ਭਵਿਆਂ ਤਾਂ ਮਿਲਦਾ ਗਾਈਆਂ ਬੱਚੀਆਂ ਬੁੱਲੇ ਸ਼ਾਹ ਰੱਬ ਤਿਨਾਂ ਨੂੰ ਮਿਲਿਆ ਨੀਤਾਂ ਜਿਹਨਾਂ ਦੀਆਂ ਅੱਛੀਆਂ ਖੇਤਰ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਂਝ ਅਸੀਂ ਬਚਨ ਬੜੇ ਕਰਦੇ ਹਾਂ ਬੋਲਣ ਲੱਗੇ ਨਾ ਕਲਾਵੇ ਮੇਲ ਮੇਲ ਦਿੰਦੇ ਹਾਂ ਖਿਆਲ ਹਰ ਘਰ ਵਿਚ ਡਾਕਟਰ ਹੁੰਦਾ ਹੈ ਹਰ ਘਰ ਵਿਚ ਵਕੀਲ ਵੀ ਹੁੰਦਾ ਹੈ ਜੀ ਪੜ੍ਹੇ ਲਿਖੇ ਕਿਤੋਂ ਨੀ ਤੇ ਜਿਹਨਾਂ ਦੀ ਪਵਿੱਤਰ ਯਾਦ ਚ ਬੈਠੇ ਹਾਂ ਉਸ ਸੰਬੰਧ ਵਿਚ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਗੱਲਾਂ ਕਰੇ ਮੁੱਖ ਤੇ ਰਾਜਾ ਸਾਹਿਬ ਦਾ ਬਚਨ ਮੈਂ ਵੈਸੇ ਉਹਨਾਂ ਦਾ ਅਸਲੀ ਨਾਮ ਲੈਣ ਤੋਂ ਝਿਜਕਦਾ ਪਰ ਮਿੱਤਰ ਦਿਨ ਗੁਸਤਾਖੀ ਹੋਵੇ ਮੈਂ ਸ਼ੱਕ ਵਿਚ ਹਾਂ ਤੇ ਵੱਡੇ ਤੋਂ ਵੱਡਿਆਂ ਦੇ ਉਹਨਾਂ ਦਾ ਉਪਨਾਮ ਲੈ ਲੈਣਾ ਚਾਹੀਦਾ ਅਸਲੀ ਨਾਮ ਤੋਂ ਕਿਉਂਕਿ ਅਸੀਂ ਉਹਨਾਂ ਦੇ ਪਾਏਦੇ ਨਹੀਂ ਹੋਏ ਪਰ ਕਿਉਂਕਿ ਇਹਦੇ ਵਿਚ ਕਵਿਤਾ ਵਿਚ ਉਹਨਾਂ ਨੇ ਆਪਣਾ ਨਾਮ ਆਪ ਦਾਸ ਭਗਵਾਨ ਲਿਖਿਆ ਹੈ ਔਰ ਮੈਂ ਭਗਵਾਨ ਵਿਲਾਸ ਵਿਚੋਂ ਬੋਲ ਰਿਹਾ ਇਸ ਲਈ ਉਹਨਾਂ ਦਾ ਨਾਮ ਲੈਣਾ ਪੈਣਾ ਖਿਮਾ ਕਰ ਦੇਣੀ ਰਾਜਾ ਸਾਹਿਬ ਕਹਿੰਦੇ ਨੇ ਉਹ ਇਨਸਾਨ ਗੱਲਾਂ ਕਰੇ ਮੁੱਖ ਤੇ ਗਿਆਨ ਤੇ ਵਿਚਾਰ ਕਹੇ ਚੱਜ ਨਹੀਂ ਤਿਸਕੋ ਹੈ ਜਨਮ ਗਵਾਉਣ ਦਾ ਐਵੇਂ ਹੀ ਜਨਮ ਗਵਾਈ ਜਾਂਦਾ ਆਪਣਾ ਇਹਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਮੁੱਕ ਗਿਆਨੀ ਧਨਵੰਤ ਕਹੀ ਜਾਂਦਾ। ਮ੍ਰਿਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਗੱਲਾਂ ਕਰੇ ਮੁੱਖ ਤੇ ਉਹ ਇਨਸਾਨ, ਗਿਆਨ ਤੇ ਵਿਚਾਰ ਕਹੇ ਚੱਜ ਨਹੀਂ ਤਿਸ ਕੋ ਹੈ ਜਨਮ ਗਵਾਮ ਦਾ, ਖੂਹ ਵਿਚੋਂ ਨਿਕਲ ਕੇ ਖਾਤ ਵਿਚ ਗਰਕਿਆ ਏ, ਉੱਚੀ ਉੱਚੀ ਨਾਮ ਦੀ ਦੁਹਾਈ ਜਿਹੜਾ ਪਾਮ ਦਾ। ਮੈਂ ਪਹਿਲਾਂ ਅਰਜ਼ ਕੀਤੀ ਸੀ ਨਾ, ਅਗਲੀ ਬਾਤ ਉਹ ਕਹਿੰਦੇ ਨੇ ਕਿ ਗੁੜ ਗੁੜ ਕਹੇ ਤੇ ਨਾ ਮੂੰਹ ਹੋਏ ਮਿਠਾਸ ਦਾ। ਏਦਾਂ ਗੁੜ ਲਿਆਓ ਜੀ, ਗੁੜ ਦਿਓ ਜੀ, ਗੁੜ ਖਾਈਏ ਜੀ, ਗੁੜ ਖਾਈਏ ਤਾਂ ਜ਼ਬਾਨ ਮਿੱਠੀ ਹੋ ਜਾਏਗੀ? ਬਿਲਕੁਲ ਨਹੀਂ। ਭਾਈ ਗੁਰਦਾਸ ਜੀ ਦਾ ਕਵਿਤਾ ਬੜਾ ਖੂਬਸੂਰਤ, ਕਹਿੰਦੇ ਖਾਣ ਖਾਣ ਕਹੇ ਜੈਸੇ ਜੀਭਾ ਨਾ ਸਵਾਦ ਮਿੱਠੋ ਆਏ। ਹਾਂਜੀ, ਰਾਜਾ ਜੀ ਕਹਿੰਦੇ ਨੇ ਗੁੜ ਗੁੜ ਕਹੇ ਤੇ ਨਾ ਮੂੰਹ ਹੋਏ ਮਿਠਾਸ ਦਾਰ, ਕੌੜਾ ਨਹੀਂ ਹੋਏ ਨਾਮ ਮਿਰਚ ਦਾ ਗਾਮ ਦਾ। ਭਾਵੇਂ ਸਾਰਾ ਦਿਨ ਮਿਰਚ ਮਿਰਚ ਮਿਰਚ ਮਿਰਚ ਕਰਦੇ ਰਹੇ, ਮੂੰਹ ਕੌੜਾ ਨਹੀਂ ਹੋਣ ਲੱਗਾ। ਤੇ ਰਾਜਾ ਸਾਹਿਬ ਜੀ ਤੱਤ ਦੀ ਬਾਤ ਕਰਦੇ ਨੇ, ਕੰਸੀਕੁਐਂਸ ਬਿਆਨ ਕਰਦੇ ਨੇ, ਲੁਬੇ ਲਬਾਬ ਦੀ ਬਾਤ ਕਰਦੇ ਨੇ। ਕਹਿੰਦੇ ਨੇ ਤੈਸੇ ਹੀ ਤੂੰ ਜਾਣ ਬਿਨ ਸ਼ੌਕ ਦਾਸ ਭਗਵਾਨ, ਉਹਦੇ ਨਾਲ ਪ੍ਰੀਤੀ ਸ਼ੌਕ ਜ਼ੌਕ ਤੋਂ ਬਗੈਰ, ਤੈਸੇ ਹੀ ਤੂੰ ਜਾਣ ਬਿਨ ਸ਼ੌਕ ਦਾਸ ਭਗਵਾਨ, ਬਕ ਬਕ ਕਰਨੇ ਤੇ ਅਸਰ ਨਹੀਂ ਆਉਂਦਾ, ਉਹਦਾ ਪ੍ਰਭੂ ਦਾ ਅਸਰ ਨਹੀਂ ਹੋ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਨੂੰ ਬਹੁਤ ਖੂਬਸੂਰਤੀ ਨਾਲ ਇਸ ਤਰ੍ਹਾਂ ਕਹਿੰਦੇ ਨੇ, ਖਾਂਡ ਖਾਂਡ ਕਹੇ ਜੀਭਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਬਿਨਾਸ ਹੈ, ਬੈਦ ਬੈਦ ਕਹੇ ਰੋਗ ਮਿਟ

ਹੈ ਆਪਣੀ ਸਿਫਤ ਨੂੰ ਜੋੜਨ ਲਈ ਕਰਨੀ ਦੀ ਵੱਡੀ ਬਾਤ ਹੈ, ਕਰਤੂਤ ਦੀ ਵੱਡੀ ਬਾਤ ਹੈ। ਰਾਜਾ ਸਾਹਿਬ ਨੂੰ ਅਸੀਂ ਕਿਉਂ ਯਾਦ ਕਰਦੇ ਹਾਂ? ਉਹਨਾਂ ਦੀ ਕਰਨੀ ਪ੍ਰਧਾਨ ਸੀ, ਜਿੱਥੇ ਕਿਸੇ ਲੋੜਵੰਦ ਨੂੰ ਜ਼ਰੂਰਤ ਹੁੰਦੀ ਉੱਥੇ ਆਪ ਪਹੁੰਚ ਜਾਂਦੇ, ਕੋਈ ਨਾ ਕੋਈ ਕਿਸੇ ਨੂੰ ਪਹੁੰਚਾ ਦਿੰਦੇ, ਅਗਲੇ ਨੂੰ ਖੇਚਲ ਵਿੱਚ ਨਹੀਂ ਪੈਣ ਦੇਣਾ, ਆਪ ਮੁਸ਼ਕਿਲ ਆਪਣੇ ਤੇ ਝੱਲ ਕੇ ਉਹਦਾ ਸੌਖਾ ਕਰ ਦੇਣਾ। ਜ਼ਿੰਦਗੀ ਦੀ ਬਾਤ ਹੈ ਸਾਸਨ ਜੀ। ਇੱਕ ਵਾਰੀ ਵੀਰਵਾਲ ਆਖਣ ਲੱਗਾ, ਹਫ਼ਤੇ ਕੁ ਬਾਅਦ ਛੁੱਟੀ ਤੋਂ ਆਇਆ ਨਾ, ਕਹਿਣ ਲੱਗਾ ਰਾਜਾ ਸਾਹਿਬ ਅਕਬਰ ਜਹਾਂ ਆਪਣਾ ਬੜੇ ਪਰੇਸ਼ਾਨ ਨਜ਼ਰ ਆਉਂਦੇ ਹੋ। ਉਹ ਕਹਿਣ ਲੱਗੇ ਤੂੰ ਛੁੱਟੀ ਚਲੇ ਗਿਆ, ਮੈਨੂੰ ਇੱਕ ਇੱਧਰ ਮਸਲਾ ਖੜਾ ਹੋ ਗਿਆ। ਕਹਿਣ ਲੱਗਾ ਕੀ? ਕਹਿੰਦੇ ਆ ਬਲੈਕ ਬੋਰਡ ਤੇ ਨਾ ਕੋਈ ਬੰਦਾ ਲਕੀਰ ਬਾਗ ਹੈ, ਇੱਕ ਲਕੀਰ ਬਾਗ ਹੈ, ਤਾਂ ਫਿਰ ਕੀ ਕਹਿੰਦੇ ਕੀ ਹੋਇਆ? ਨਹੀਂ ਕਹਿੰਦੇ, ਨਾਲ ਉਸਨੇ ਆਖਿਆ, ਅਕਬਰ ਕਹਿਣ ਲੱਗਾ ਨਾਲ ਉਸ ਬੰਦੇ ਨੇ ਆਖਿਆ, ਇਹਨੂੰ ਕੱਟਣਾ ਨਹੀਂ ਸਾਈਡਾਂ ਤੋਂ, ਇਹਨੂੰ ਰੱਬ ਨਹੀਂ ਕਰਨਾ, ਇਹਨੂੰ ਛੋਟੀ ਕਰਕੇ ਦਿਖਾ। ਗੱਲ ਤੇ ਬੜੀ ਹੈ ਨਾ, ਹੁਣ ਤਾਂ ਚੁੱਕਿਆ ਸਾਨੂੰ ਇਹ ਬਾਤ ਆਉਂਦੀ ਕਰਕੇ ਸੌਖੀ ਸਮਝਦੇ ਹਾਂ, ਓਦਾਂ ਸਾਡੇ ਸਾਹਮਣੇ ਕੋਈ ਕਹਿ ਜਾਏ ਫਿਰ ਸਾਨੂੰ ਨਹੀਂ ਆ ਸਕਦੀ। ਅਕਬਰ ਜਹਾਂ ਪਨਾਹ, ਆ ਇੱਕ ਲਕੀਰ ਬਲੈਕ ਬੋਰਡ ਤੇ ਬਾਤੀ ਆ, ਇਹਨੂੰ ਕੱਟਣਾ ਨਹੀਂ, ਇਹਨੂੰ ਵੱਢਣਾ ਨਹੀਂ, ਇਹਨੂੰ ਰੱਬ ਨਹੀਂ ਕਰਨਾ, ਇਹਨੂੰ ਛੋਟੀ ਕਰਕੇ ਦਿਖਾ, ਮੈਨੂੰ ਤੇ ਆਇਆ ਕੋਈ ਨੀ, ਤੇਰੀ ਉਡੀਕ ਵਿਚ ਬੈਠਾ। ਬੀਰਵਾਲ ਕਹਿਣ ਲੱਗਾ ਵਾਹ ਅਕਬਰ ਤੈਨੂੰ ਕਿਹਨ ਬਾਦਸ਼ਾਹ ਬਣਾ ਦਿੱਤਾ। ਚੂੰਕਿ ਉਹਨਾਂ ਦਾ ਆਪਸ ਵਿਚ ਬਹੁਤ ਕਲੋਲ ਸੀ ਨਾ, ਇਸ ਲਈ ਕਹਿਣ ਲੱਗੇ ਮੈਂ ਤਾਂ ਪਰੇਸ਼ਾਨ ਇਸ ਗੱਲ ਤੋਂ ਕਿ ਤੈਨੂੰ ਬਾਦਸ਼ਾਹ ਕਿਹਨ ਬਣਾ ਦਿੱਤਾ। ਖੈਰ ਅਕਬਰ ਸੁਲਾਹ ਕੋਲ ਬਾਦਸ਼ਾਹ ਸੀ, ਸਾਸਨ ਬਹੁਤ ਵਧੀਆ ਇਨਸਾਨ ਸੀਗਾ। ਉਹ ਕਹਿਣ ਲੱਗਾ ਜਹਾਂ ਪਨਾਹ ਕੋਈ ਚਾਕ ਚੂਕ ਲਿਆ, ਮੈਂ ਛੋਟੀ ਕਰ ਦਿੰਦਾ। ਉਹ ਕਹਿੰਦੇ ਇਹਨੂੰ ਕੱਟਣਾ ਵੱਢਣਾ ਨਹੀਂ, ਇਹਨੂੰ ਮਟੇਣਾ ਨਹੀਂ, ਰੱਬ ਨਹੀਂ ਕਰਨਾ। ਕਹਿੰਦੇ ਚਾਕ ਮੰਗਵਾ, ਉਹਨੂੰ ਚਾਕ ਮੰਗਾਇਆ, ਨਾਲ ਉਹਨੂੰ ਵੱਡੀ ਲਕੀਰ ਖਿੱਚ ਦਿੱਤੀ ਉੱਪਰ। ਕਹਿੰਦੇ ਕਿਹੜੀ ਛੋਟੀ ਹੈ ਜੀ? ਅਕਬਰ ਕਹਿਣ ਲੱਗਾ ਉਹੀ ਜਿਹੜੀ ਪਹਿਲਾਂ ਬਾਹੀ ਸੀ, ਇਹਨੂੰ ਕੱਟਣਾ ਵੱਢਣਾ ਨਹੀਂ ਸੀ। ਇਸ ਲਈ ਆਪਣੀ ਜ਼ਿੰਦਗੀ ਦੀ ਲਕੀਰ ਵੱਡੀ ਬਾਹ ਦਿਓ, ਅਗਲੇ ਦੀ ਆਪ ਹੀ ਛੋਟੀ ਹੋ ਜਾਏਗੀ। ਅਸੀਂ ਯਤਨ ਕਰਦੇ ਹਾਂ ਆਪਣੀ ਲਕੀਰ ਵੱਡੀ ਬਾਹੁੰਦੇ ਕੋਈ ਨੀ, ਅਗਲੇ ਦੀ ਕੱਟ ਵੱਢ ਕਰਕੇ ਛੋਟੀ ਕਰਨੇ ਚਾਹੁੰਦੇ ਹਾਂ। ਨਹੀਂ ਨਹੀਂ, ਐਸੀ ਬਾਤ ਨਹੀਂ ਨਾ, ਆਪਣੀ ਲਕੀਰ ਤਾਂ ਬਾਹਣੀ ਹੈ। ਮੈਂ ਰਾਜਾ ਸਾਹਿਬ ਦੇ ਸਾਰੇ ਜੀਵਨ ਦਾ ਇੱਕ ਤੱਤ ਇੱਕ ਗੀਤ ਵਿੱਚ ਕਹਿਣ ਲੱਗਾ। ਉਹ ਕਹਿੰਦੇ ਨੇ ਵੀ ਪ੍ਰਭੂ ਸਿਮਰਨ ਕਰੋ, ਜਿਹੜਾ ਅਸੀਂ ਕਰਦੇ ਨੇ। ਰਾਜਾ ਸਾਹਿਬ ਦਾ ਆਪਣਾ ਖਾਣ ਹੈ, ਕਹਿਣ ਹੈ, ਹੁਕਮ ਹੈ ਵੀ ਪ੍ਰਮਾਤਮਾ ਦਾ ਸਿਮਰਨ ਕਰੋ, ਪ੍ਰਮਾਤਮਾ ਤੋਂ ਬਗੈਰ ਸਭ ਧੰਦੇ ਝੂਠੇ ਹੀ ਨੇ। ਅਗਲੀ ਗੱਲ, ਨਾਮ ਦੀ ਮਹਿਮਾ ਕੋਈ ਕੋਈ ਜਾਣਦਾ, ਵਿਰਲਾ ਜਾਂਦਾ। ਬੋਟਨ ਮੈਂ ਨਾਨਕ ਕਹੂ ਨਾਰਾਇਣ ਜੈ ਚੀਤ, ਤੇ ਨਾਮ ਤੋਂ ਬਗੈਰ ਜਿਵੇਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿਹਾ ਹੈ, ਆਖਿਆ ਹੈ, ਫਰਮਾਨ ਕੀਤਾ ਕਿ ਨਾਮ ਬਿਨਾ ਬਹੁ ਡੂਬੇ ਸਿਆਣੇ। ਐਸੀ ਬਾਤ ਕਹਿੰਦੇ ਨੇ ਰਾਜਾ ਜੀ, ਐਸੀ ਕਰਨੀ ਤੁਹਾਡੇ ਹਿੱਸੇ ਆਈ ਹੈ ਕਿ ਅੰਤਰ ਬਾਤ ਬਾਹਰ ਪਿਆਰਾ ਤੁਹਾਨੂੰ ਦਿਸਣਾ ਚਾਹੀਦਾ ਹੈ। ਅੰਤਰ ਬਾਹਰ, ਬਾਹਰ ਦਿਸੇ ਅੰਦਰ ਦਿਸੇ ਪ੍ਰਮਾਤਮਾ, ਤੇ ਮਨ ਮੰਦਰ ਵਿਚ ਉਸ ਨੂੰ ਵਸਾ ਲਓ। ਰਾਜਾ ਸਾਹਿਬ ਦੇ ਬਚਨਾਂ ਮੈਂ ਤਰਜਮਾ ਕਰ ਰਿਹਾ, ਮਨ ਮੰਦਰ ਵਿਚ ਉਹਨਾਂ ਨੂੰ ਵਸਾ ਲਓ ਤੇ ਘਰ ਬਾਹਰ ਉਹਨਾਂ ਦਾ ਪਰਿਭਾਸਾ ਸਮਝੋ ਪ੍ਰਮਾਤਮਾ ਦਾ। ਜਿਹਨੂੰ ਕਹਿੰਦੇ ਨਾ ਘਰ ਬਾਹਰ ਤੇਰਾ ਪਰਿਭਾਸਾ, ਤੂੰ ਜਨ ਕੇ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ, ਹਰ ਰੰਗ ਜਨ ਕੋ ਪ੍ਰਭ ਆਪਣੇ ਘਰ ਤਾਣ, ਐਸਾ ਉਹ ਤੇ ਵਿਸ਼ਵਾਸ ਰੱਖੋ। ਅਗਲਾ ਬਚਨ ਹੈ ਜੀ, ਕਲੀ ਕਾਰ ਵਿਚ ਉਹ ਤਾਰਨ ਵਾਲੇ ਨੇ ਰਾਜਾ ਸਾਹਿਬ ਜੀ, ਇਹ ਜਿਨ੍ਹਾਂ ਨਾਲ ਗੁਜ਼ਰੀਆਂ ਨਾ ਉਹ ਮੇਰੇ ਨਾਲ ਬਹੁਤ ਬਿਹਤਰ ਜਾਣਦੇ ਨੇ। ਉਹ ਤਾਰਨ ਹਾਰੇ ਨੇ ਔਰ ਸਾਡੀ ਆਕਵਤ, ਸਾਡਾ ਲੋਕ ਪਰਲੋਕ ਉਹ ਸਵਾਰਨ ਵਾਲੇ ਨੇ। ਪ੍ਰਭੂ ਆਪਣੇ ਨੂੰ ਆਪਣੇ ਅੰਦਰ ਵਸਾ ਲਵੋ ਤੇ ਉਹਦੇ ਨਾਲ ਗੱਲਾਂ ਕਰੋ। ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਕਹਿੰਦਿਆਂ ਜੀਵ ਨੂੰ ਇੱਕ ਐਸਾ ਸਵਾਦ ਆਏਗਾ, ਲੁਤਫ ਆਏਗਾ, ਇਹ ਲੁਤਫ ਅੰਦੋਜ਼ ਹੋ ਜਾਏਗੀ ਤੇ ਐਸਾ ਆਲਮ ਛਾਂ ਦੇਖ ਕੇ ਆਪ ਨੂੰ ਖੁਦ ਮਹਿਸੂਸ ਹੋਏਗਾ। ਸੱਸ ਭਜਨ, ਆਪ ਨੂੰ ਖੁਦ ਮਹਿਸੂਸ ਹੋਏਗਾ ਕਿ ਪਿਆਰਾ ਸਾਡੇ ਹਿਰਦੇ ਵਿਚ ਆ ਵਸਿਆ ਹੈ। ਖੇਚਲ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਇਸ ਗੀਤ ਨੂੰ ਸਰਵਣ ਕਰੋ ਤੇ ਉਸ ਤੋਂ ਬਾਅਦ ਸਮਾਪਤੀ ਕਰੀਏ ਜੀ।

ਸਮਾਪਤੀ ਹੈ ਸ਼ਾਸਨ ਦੀ। ਪਰ ਮੇਰਾ ਚਿੱਤ ਕਰਦਾ ਹੈ ਕਿ ਇਹ ਸਤਰਾਂ ਤੇ ਤੁਹਾਨੂੰ ਸਮਝ ਆ ਗਈਆਂ ਤੇ ਜ਼ਿਹਨ ਵਿਚ ਬੈਠ ਗਈਆਂ, ਤੁਸੀਂ ਕਿਰਪਾ ਕਰਕੇ ਹੌਲੀ ਹੌਲੀ ਇਸ ਦੇ ਨਾਲ

ਸਾਰਿਆਂ ਤੋਂ ਵੱਡਾ ਗੁਰੂ ਹੈ। ਕਿਉਂ ਵੱਡਾ ਹੈ? ਪਿਆਰੀ ਸਾਧ ਸੰਗਤ, ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਬਹੁਤੀ ਗਰੀਬੀ, ਨਿਮਰਤਾ। ਦੁਨੀਆਂ ਕਿਹੜੀ ਚੀਜ਼ ਦਾ ਪੂਜਨ ਹੈ? ਕਿਸੇ ਜਾਤ ਦਾ, ਕਿਸੇ ਪਾਤ ਦਾ, ਕਿਸੇ ਭੇਖ ਦਾ ਪੂਜਨ ਹੈ? ਨਹੀਂ, ਨਿਮਰਤਾ ਦਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਤੇ ਨਹੀਂ ਕਿਹਾ ਕਿ ਮੈਂ ਰੱਬ ਹਾਂ, ਮੈਂ ਗੁਰੂ ਹਾਂ। ਗੁਰੂ ਨਾਨਕ ਪਾਤਸ਼ਾਹ ਤਾਂ ਆਪਣੇ ਆਪ ਨੂੰ ਨਾਨਕ ਵਿਚਾਰਾ ਪਿਆ ਕਹਿੰਦਾ, ਨਾਨਕ ਗਰੀਬ ਪਿਆ ਕਹਿੰਦਾ, ਨਾਨਕ ਸੱਗ ਪਿਆ ਕਹਿੰਦਾ। ਜਿੱਥੇ ਬਹੁਤੀ ਨਿਮਰਤਾ, ਉੱਥੇ ਮਾਲਕ ਦੀ ਬਖਸ਼ਿਸ਼ ਕੀ ਜਾਏਗਾ। ਇਸ ਵਾਸਤੇ ਗੁਰੂ ਨਾਨਕ ਹੁੰਦਾ, ਨੀਵੀਂ ਥਾਂ ਤੇ ਪਾਣੀ ਆਪਣੇ ਆਪ ਆ ਗਿਆ, ਆਪਸ ਤੋਂ ਜੋ ਜਾਣੇ ਨੀਚਾ ਸੌ ਗਰੀਏ। ਹਜ਼ਰਤ ਈਸਾ ਨੇ ਕਿਹਾ ਹੈ ਈਸਾਈਆਂ ਨੂੰ, ਜੇ ਕਿਸੇ ਨੇ ਰੱਬ ਨੂੰ ਮਿਲਣਾ ਹੈ ਤਾਂ ਪਹਿਲੇ ਮੈਨੂੰ ਮਿਲੇ, ਮੈਂ ਰੱਬ ਦਾ ਦਰਵਾਜ਼ਾ। ਹਜ਼ਰਤ ਈਸਾ ਨੇ, ਮੈਂ ਰੱਬ ਦਾ ਦਰਵਾਜ਼ਾ, ਆਪਣੇ ਆਪ ਨੂੰ ਰੱਬ ਦਾ ਗੇਟ ਕੇ ਬਾਈਬਲ ਚ ਲਿਖਿਆ। ਹਜ਼ਰਤ ਮੁਹੰਮਦ ਆਪਣੇ ਆਪ ਨੂੰ ਪੈਗੰਬਰ ਕਹਿ ਕੇ ਤੇ ਕਹਿੰਦਾ ਮੇਰੀ ਉਮਤ ਮੇਰੀਆਂ ਭੇਡਾਂ। ਪਰ ਗੁਰੂ ਨਾਨਕ ਨੇ ਕਿਤੇ ਨਹੀਂ ਕਿਹਾ ਕਿ ਮੈਂ ਗੁਰੂ ਤੇਰਾ ਧੰਨ। ਗੁਰੂ ਨਾਨਕ ਪਾਤਸ਼ਾਹ ਫਿਰ ਕੀ ਕਰਦਾ ਹੈ? ਜੇ ਕੋਈ ਵਿਛੜਿਆ ਸਾਈ ਤੂੰ ਮਿਲ ਜਾਂਦਾ, ਟੁੱਟਾ ਹੋਇਆ ਮਿਲਦਾ ਹੈ ਇਨਸਾਨ, ਤਾਂ ਸਾਹਿਬ ਜੀ ਨੂੰ ਪਿਆਰ ਨਾਲ ਕਹਿੰਦੇ ਆ ਬਾਈ ਤੈਨੂੰ ਵਾਹਿਗੁਰੂ ਨਾਲ ਜੋੜ ਦੇ। ਵਾਹਿਗੁਰੂ ਅੱਜ ਵੀ ਜੋੜਨ ਵਾਸਤੇ ਮਰਦਾਨੇ ਨੂੰ ਕਹਿ, ਮਰਦਾਨਿਆਂ ਕਹੋ ਮੇਰਾ ਨਿਰੰਕਾਰ, ਇਹਦਾ ਵੀ ਪਲ। ਮਰਦਾਨੇ ਨੇ ਮਾੜਾ ਜਿਹਾ ਮੂੰਹ ਬਣਾ ਕੇ ਕਿਹਾ, ਉਹ ਘੋੜੇ ਤੇ ਜਾਣ ਵਾਲੇ ਘੋੜ ਸਵਾਰ, ਮੇਰਾ ਤਾਂ ਚਿੱਤ ਨਹੀਂ ਕਰਦਾ, ਪਰ ਕੀ ਕਰਾਂ, ਬਾਬਾ ਮੁੜ ਮੁੜ ਪਿਆ ਕਹਿੰਦਾ ਹੈ ਉਹ ਜਾਣੇ ਤੇਰਾ ਵੀ ਭਲਾ। ਇੱਧਰ ਘੋੜੇ ਨੂੰ ਭਜਾਈ ਜਾਂਦਾ ਨਿਰੰਕਾਰ ਦੀ ਨੇ, ਘੋੜੇ ਨੇ ਠੁੱਡਾ ਲਿਆ, ਘੋੜਾ ਡਿੱਗ ਪਿਆ, ਡਿੱਗਦਿਆਂ ਘੋੜੇ ਦੇ ਪ੍ਰਾਣ ਨਿਕਲ, ਇਹਨੂੰ ਵੀ ਚੋਟ ਲੱਗੀ, ਉੱਠੇ ਬੜਾ ਘਾਬਰੇ। ਇਹ ਕੀ ਹੋਇਆ? ਚੰਗਾ ਭਲਾ ਘੋੜਾ ਸੀ, ਡਿੱਗਦਿਆਂ ਹੀ ਮਰ ਗਏ, ਹੁਣ ਕੀ ਕਰਾਂ? ਫਿਰ ਇਸਨੇ ਕੀ ਕੀਤਾ? ਮੋਏ ਘੋੜੇ ਤੋਂ ਕਾਸ਼ੀ ਲਾ ਕੇ ਸਿਰ ਤੇ ਰੱਖੀ। ਇਹਦਾ ਨਾਮ ਸੀ ਕਰੋੜੀਆ ਸੀ, ਕਰੋੜਾਪਤੀ ਸੀ। ਮਾਇਆ ਦੇ ਕੋਲ ਬੜੀ ਸੀ ਪਰ ਸ਼ੂਮ ਬੜਾ ਸੀ। ਸ਼ੂਮ ਦੀ ਅਵਸਥਾ ਕਿਸੇ ਨੇ ਬਿਆਨ ਕੀਤੀ ਹੈ, ਕਿਰਪਨ ਪੁੱਛੇ ਸ਼ੂਮ ਸੇ ਤੁਮ ਕਿਉਂ ਭਇਆ ਹੈਰਾਨ। ਸ਼ੂਮ ਨੂੰ ਕਿਸੇ ਨੇ ਪੁੱਛਿਆ ਵੀ ਹੈਰਾਨ ਕਿਉਂ ਹੈ ਅੱਜ, ਜਾਂ ਕੁਝ ਤੇਰਾ ਧਨ ਗਿਆ, ਜਾਂ ਕੁਝ ਕੀਆ ਦਾਨ? ਸ਼ੂਮ ਕਹਿਣ ਲੱਗਾ ਨਹੀਂ, ਨਾ ਕੁਝ ਮੇਰਾ ਧਨ ਗਿਆ ਨਾ ਮੈਂ ਕੀਆ ਦਾਨ, ਪਰ ਇੱਕ ਦਾਨ ਕਰੇਂਦੇ ਨੂੰ ਵੇਖ ਕੇ ਨਿਕਲ ਗਿਆ ਮੇਰੇ ਪ੍ਰਾਣ। ਤਾਂ ਕੁਛ ਨਹੀਂ, ਗੁਰਦੁਆਰੇ ਵਾਸਤੇ ਉਗਰਾਹੀ ਵੀ ਹੁੰਦੀ ਸੀ, ਮੈਂ ਚਲਾ ਗਿਆ, ਕੋਈ $500 ਰੁਪਇਆ ਦੇਵੇ, ਕੋਈ 1000। ਚੂਪ ਕਹਿਣ ਲੱਗਾ ਮੈਂ ਵੇਖ ਵੇਖ ਕੇ ਜਾ ਰਿਹਾ। ਆਪ ਲਦੇ ਚੁੱਲੂ ਭਰ ਪਾਉਂਦੀ ਤਹਿ ਮਿਲਦੇ ਜੇ ਗੰਗਾ। ਐਸੇ ਵੀ ਇਨਸਾਨ ਤੁਹਾਨੂੰ ਦੁਨੀਆਂ ਚ ਆਪ ਚੰਗਿਆਈ ਪੱਲੇ ਨਹੀਂ ਬਣਦੇ, ਚੰਗੇ ਕੰਮ ਕਰਨ ਵਾਲੇ ਤੇ ਲੁਕਤਾ ਚੀ ਨਹੀਂ ਕਰਦੇ। ਕਰੋੜੀ ਵਾਲੀ ਸ਼ੂਮ ਕਾਠੀ ਸਿਰ ਤੇ ਚੁੱਕ ਲਈ ਤੇ ਵਾਪਸ ਮੁੜ ਗਿਆ। ਮਰਦਾਨੇ ਨੇ ਦੂਰੋਂ ਵੇਖਿਆ, ਮਰਦਾਨਾ ਉੱਠ ਕੇ ਖੜਾ। ਹਜ਼ੂਰ ਕਹਿਣ ਲੱਗੇ ਮਰਦਾਨੇ ਕੀ ਗੱਲ ਹੈ, ਕਾਲਾ ਪੈ ਗਏ? ਪਾਤਸ਼ਾਹ ਵੇਖੋ, ਜਿਹਨੇ ਮੈਨੂੰ ਠੁੱਡਾ ਮਾਰਿਆ ਸੀ ਤੇ ਤੁਹਾਨੂੰ ਪੁਰਾਈਆ ਕਿਹਾ ਸੀ, ਆ ਰਹੇ ਪਤਾ ਨੀ ਘੋੜਾ ਕਿੱਧਰ ਗਿਆ, ਕਾਠੀ ਸਿਰ ਤੇ ਚੁੱਕੀ ਆਉਣ। ਹਜ਼ੂਰ ਕਹਿਣ ਲੱਗੇ ਮਰਦਾਨੇ ਆਉਣ ਦੇ। ਮਰਦਾਨੇ ਨੇ ਕਿਹਾ ਮਹਾਰਾਜ ਅੱਗੇ ਮੈਂ ਤੁਹਾਡਾ ਹੁਕਮ ਮੰਨੇ ਤੇ ਹੁਣ ਤੁਸੀਂ ਮੇਰੀ ਬੇਨਤੀ ਮੰਨੋ। ਮਰਦਾਨੇ ਕਹੋ ਕੀ ਕਹਿੰਦਾ ਹੈ? ਮਰਦਾਨੇ ਨੇ ਕਿਹਾ ਮਹਾਰਾਜ ਇਹ ਹੈ ਕੱਲਾ ਤੇ ਆਪਾਂ ਸੁੱਖ ਨਾਲ ਹਾਂ ਤਿੰਨ, ਜੇ ਤੁਸੀਂ ਤੇ ਭਾਈ ਬਾਲਾ ਇਹਦੀਆਂ ਕਦੇ ਬਾਹਾਂ ਫੜ ਲਓ ਨਾ
तो मैं रवाब दिया दो ठोकरा ने सिर च मार के बदला ही ला लू आखो श्री भाई। पर हजूर कहने लगे ना मरदानी है रवाब मारने वास्ते रवाब दे शब्द का तीर बन मरदाने मार कोई तीर अड़ी आला आ गए पंछी केरे मरदाने ने क्या मारा जे ए गल है तो आप कृपा करो की पता मेरा तीर खता कर जाए आप बख्श सच मरदाने फिर रवाब चुक मरदाने ने रवाब चुकी रवाब दिया तारा ते मरदाने दिया कोमल कोमल उंगलां चलिया कोई इलाही नाम चलिए ते इधरों मेरे धन गुरु नानक पातशाह जी का मिठा गला खुलिया करोड़िया नेड़े आ चुका सी साहबा ने मुखातब होके तकिया ते फिर प्यार नाल ए सब की है।

ਸਾਰੇ ਨੇ ਵਾਹਿਗੁਰੂ ਜੀ ਤੇਰੀ ਸਤਸੰਗ ਦਾਸ ਅੱਗੇ ਵੀ ਬੇਨਤੀ ਕਰਦਾ ਜੇ ਵਾਹਿਗੁਰੂ ਨਾ ਕਹੀਏ ਤਾਂ ਘਾਟਾ ਪੈ ਜਾਏਗਾ, ਵਾਹਿਗੁਰੂ ਕਹਿਣ ਨਾਲ ਤਾਂ ਸੁਰਤ ਵਾਹਿਗੁਰੂ ਨਾਲ ਜੁੜ ਜਾਏਗੀ। ਅੱਜ ਤੇਰੀ ਪੜ੍ਹੀਏ ਨਾ ਸਾਰੇ।

ਸਾਡੇ ਕੋਲੋਂ ਵੀ ਅਨੇਕਾਂ ਫੁੱਲ ਤੋਂ ਆਓ ਸਾਰੇ ਅੱਲਾ ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਮਿਲੀ ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭਾ ਜਿਸ ਸਿੱਖ ਨੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਸਾਨੂੰ ਨਾਲ ਪ੍ਰਵਾਨ ਕਰ ਦਿੱਤੀ ਆਓ ਸਾਰੇ ਪਿਆਰ ਨਾਲ

ਅੱਖਾਂ ਦੇ ਸਾਹਮਣੇ ਆ ਕੇ ਮੈਨੂੰ ਡਰਾਇਆ। ਮੈਨੂੰ ਬਖਸ਼ਣ ਵਾਲਾ ਹੋਰ ਕੋਈ ਨਹੀਂ। ਜਿਸ ਤਰ੍ਹਾਂ ਮੈਂ ਵੱਡਾ ਪਾਪੀ ਹਾਂ, ਤੂੰ ਬਖਸ਼ਣ ਤੋਂ ਵੀ ਵੱਡਾ ਹੈ।

ਸਰੂਪ ਕੀ ਹੈ? ਉਸ ਵਾਹਿਗੁਰੂ ਦਾ ਹੁਕਮ, ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਕਰੋੜੀਏ, ਜੋ ਤੈਨੂੰ ਅਸੀਂ ਉਪਦੇਸ਼ ਦਿੱਤਾ ਹੈ ਉਹਨੂੰ ਕਮਾ, ਜੇ ਤੂੰ ਕਮਾਏਗਾ ਫਿਰ ਅਰਦਾਸ ਕਰੀ ਅਸੀਂ ਆਵਾਂਗੇ ਤੇਰੇ ਘਰ ਪ੍ਰਸ਼ਾਦ ਵੀ ਛਕਾਂਗੇ, ਤੇ ਆ ਕੇ ਵਾਹਿਗੁਰੂ ਦੇ ਨਾਮ ਦਾ ਪਵਿੱਤਰ ਜੋ ਅੰਮ੍ਰਿਤ ਹੈ ਉਹਦਾ ਪ੍ਰਵਾਨ ਕਰੋੜੀਏ ਚਰਨਾਂ ਤੇ ਕਹਿਤੇ ਪਾਤਸ਼ਾਹ ਮੈਂ ਗਰੀਬ ਦੇ ਲਈ ਬਖਸ਼ਿਸ਼ ਕਰ ਦਿੱਤੀ ਹੈ। ਹਜ਼ੂਰ ਕਹਿਣ ਲੱਗੇ ਕਰੋੜੀਆ ਬਖਸ਼ਿਸ਼ ਮੇਰੇ ਵਾਹਿਗੁਰੂ ਦੀ ਬਖਸ਼। ਜਿਸ ਵੇਲੇ ਬਖਸ਼ਿਸ਼ ਦਾ ਸਮਾਂ ਆਉਂਦਾ ਹੈ ਫਿਰ ਜਿਹੜਾ ਸੰਭਾਲ ਲੈਂਦਾ ਹੈ ਉਹ ਭਾਈ ਕਰੋੜੀਏ ਤੇ ਬਖਸ਼ਿਸ਼ ਹੋਈ, ਤੁਹਾਡੇ ਉੱਤੇ ਵੀ ਗੁਰੂ ਦੀ ਬਖਸ਼ਿਸ਼ ਤੇ ਬਖਸ਼ਿਸ਼ ਵਾਲਾ ਸਮਾਂ ਬਖਸ਼ਿਸ਼ ਤੋਂ ਸਦੀਵ ਹੀ ਹੈ। ਬਾਬਾ ਅਨੰਦ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਉਸ ਵਾਹਿਗੁਰੂ ਦੀ ਸਦਾ ਹੀ ਮਿਹਰ ਹੈ, ਪਰ ਉਸ ਮਿਹਰ ਨੂੰ ਸੰਭਾਲ ਲੈਣਾ ਇਹ ਵੱਡੀ ਆਪ ਜਿਨ੍ਹਾਂ ਦੇ ਭਾਗਾਂ ਵਿੱਚ ਬਖਸ਼ ਦੋ ਵੇਲੇ ਆ ਕੇ ਆਪ ਕੀਰਤ ਨਹੀਂ ਜੁੜੀ ਜਿਹਨਾਂ ਉੱਤੇ ਗੁਰੂ ਦੀ ਕਈ ਆਉਂਦੇ ਹੀ ਨਹੀਂ, ਕਈ ਨਾਵੇ ਪਾਈ ਜਾਂਦੇ, ਪਰ ਕਈ ਐਸੇ ਪ੍ਰੇਮੀ ਵੀ ਹਨ ਜਿਨ੍ਹਾਂ ਨੇ ਕਿਸੇ ਕੀਰਤ ਚ ਨਾਗਾ ਨਹੀਂ ਪਾਇਆ। ਜੇ ਕੀਰਤਨ ਚ ਨਾਗਾ ਨਹੀਂ ਪਾਏਗਾ ਤਾਂ ਗੁਰੂ ਨਾਨਕ ਦੀ ਬਖਸ਼ਿਸ਼ ਹੀ ਨਾਗਾ ਨਹੀਂ ਪਾਏਗਾ। ਕਰੋੜੀਆ ਇਹ ਮਾਲਕ ਦੀ ਦਾਤ, ਇਹ ਜ਼ੋਰ ਦੀ ਚੀਜ਼ ਨਹੀਂ। ਨਿਊਯਾਰਕ ਤੂੰ ਟੈਲੀਫੋਨ ਆਇਆ ਕਦੋਂ ਵਾਪਸ ਆ ਰਹੇ ਹੋ? ਛੇਤੀ ਆ ਜਾਓ, ਕਿਸੇ ਪਾਸੇ ਉਡੀਕ ਹੈ ਤੇ ਕਈ ਗੁਰੂ ਪਿਆਰੇ ਤੁਹਾਡੇ ਵਰਗੇ ਮਾਈ ਭਾਈ ਕੀਰਤਨ ਦਾ ਅੰਮ੍ਰਿਤ ਪੀ। ਇਹ ਦਾਤ ਗੁਰੂ ਦੀ ਆਪਣੀ ਹੈ। ਹਜ਼ੂਰ ਕਹਿਣ ਲੱਗੇ ਮਰਦਾਨੀਆ ਰਵਾਜ ਚੁੱਕੀ ਤੇ ਸ਼ਬਦ ਦੀ ਅਖੀਲੀ ਪਟਪਣ ਮਰਦਾਨੀਆ ਨੇ ਰਵਾਜ ਚੁੱਕਿਆ ਤੇ ਬਾਬੇ ਨੇ ਸੋਹਣੇ ਗਲੇ ਚ ਇਹ ਸਬਦਤਾ ਕੀ ਕਿਹਾ ਔਰ ਸਾਰੇ ਪੜ੍ਹੀਏ ਤੇ ਕੀਰਤਨ ਦੀ ਸਮਾਪਤੀ ਕਰੀਏ।

ਧੰਨ ਗੁਰੂ ਤੇਗ ਬਹਾਦਰ ਸੋਚ ਲੈ ਭਾਈ, ਧਰ ਲੈ ਆਪਣੇ ਮਨ ਵਿੱਚ, ਧਰ ਲੈ ਮਤਲਬ ਵਸਾ ਲੈ ਮਨ ਵਿੱਚ। ਸਿਰਫ ਚਾਰ ਦਿਨਾਂ ਦੀ ਗੱਲ ਹੈ, ਬੰਦਾ ਨਾਲ ਤਕੱਬਰ ਫਰਿਆ, ਕੂੜੇ ਕਰਦਾ ਮਾਣੇ, ਮੈਂ ਹਾਂ ਚਤਰ ਸਿਆਣਾ ਸੁੰਦਰ, ਸ਼ੇਰ ਆਪ ਨੂੰ ਜਾਣੇ। ਆਕੜ ਆਕੜ ਚਲੇ, ਕਿਸੇ ਦੇ ਨੱਕ ਤਲੇ ਨਹੀਂ ਆਣੇ, ਸਾਈ ਲੋਕਾ ਜਦ ਫੂਕਾ ਨਿਕਲੇ, ਆਵੇ ਹੋਸ਼ ਠਿਕਾਣੇ। ਇਹ ਬੰਦਾ ਜਿੰਨਾ ਮਰਜ਼ੀ ਮਾਣ ਕਰ ਲਵੇ, ਪਰ ਉਦੋਂ ਤੱਕ ਹੈ ਜਦੋਂ ਸਭ ਕੁਝ ਠੀਕ ਹੈ। ਜਦੋਂ ਥੋੜੀ ਵੀ ਚੀਜ਼ ਗਲਤ ਹੋ ਜਾਵੇ, ਕਹਿੰਦਾ ਜੀ ਮੈਂ ਬੜਾ ਤਕੜਾ ਹਾਂ, ਬਲਵਾਨ ਹਾਂ, ਪਰ ਇੱਕ ਦਿਨ ਮੰਜੇ ਤੇ ਪੈ ਜੇ, ਨਿਡਾਲ ਹੋ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ, ਮਸਾਲੋ ਆਪਣੇ ਮਨ ਵਿੱਚ। ਇਹ ਰਾਗ ਸਿੰਧੀ ਆਸ

तिस गुर को सद करी नमस्कार, तिस गुर को सद जाओ

You're listening to SeekNet Radio, broadcasting live.

ਸਦਵਾਰ ਜਨਮਾਨਸ ਦੇ ਦਿਲ ਦੀ ਕੀ ਕਤਨਾ।

ਮਤਲਬ ਪਹਿਲਾਂ ਤੋਂ ਸਮਾਜ ਨਾਲ ਵੀ ਸਮਾਜ ਵੇਦ ਤੇ ਸਮਾਜ ਜੀ ਵੀ ਸਮਾਜ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਥਾਨ ਆ ਗਿਆ ਫਿਰ ਜਾਂ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦਕ ਦੀ ਖੇਡੇ ਬਣਾਉਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗਣੇ ਪ੍ਰਾਣੀ ਵਿਸਮਾਦ ਜੋ ਵਿਸਮਾਦ ਮੁੱਖ ਵਿਸਮਾਦ ਪੋ ਵਿਸਮਾਦ ਸਿੰਧ ਵਿਸਮਾਦ ਸਾਧਾ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਜਿਹੜਾ ਵਿਸਮਾਦ ਵਿਸਮਾਦ ਦੇ ਕਿਆ ਹਾਜ਼ਰ ਹਾਜ਼ੂਰ ਵੇਖ ਉਡਾ ਰਿਹਾ ਵਿਸਮਾਦ।

0: ਜਾਨ ਨਾ ਕਲੀ ਟੁੰਡਿਆ ਕਤਨਾ ਕੜਾ ਸਾ ਮੇ ਤਾਂ ਪਾਈਆ
1: ਹੋਰ ਹਿਕਮਤ ਹੁਕਮ ਅਖਬਾਰ ਪੌੜੀ ਨਦਰ ਭਰੇ।

जाने तेरा भी तेरी साथ नान पत्ता।

0: ਪਰਿਆਵੇ ਤੋਵੇ ਅਵੇ ਜਾਤੀ ਜਨ ਸੇ ਕੋਵੇ ਅਵੇ ਮੁਰਖਾ ਸਿਆਣਾ ਮੋਖ ਮੁਖੀ ਸਾਰ ਨਾ ਜਾਣਾ
1: ਅਵਚ ਪਾਇਆ ਹੋਵੇ ਛੇ ਹੋਵੇ ਕਰਕਰ ਜੰਤੋ ਪਾਇਆ ਹੋ ਮੈਂ ਪੁੱਜੇ ਤਾਂ ਦਰ ਸੁਜੇ ਗਿਆਨ ਹੋਣਾ ਕਰਕਰ ਸੁਜੇ

0: ਮਹੱਲਾ ਪਹਿਲਾ ਦੀਪਲਾ ਮੰਡਲਾ ਖੰਡਾ ਬ੍ਰਹਮੰਡਾ ਅੰਡੇ ਜੇ ਰਜੂ ਪਿਆ ਖਾਣੀ ਸਿੱਧਿਆ ਸੁਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ
1: ਜਨ ਪਾ ਕੇ ਸੰਭਾਲੇ ਸਰਨਾ ਹੈ ਜਿਨ ਕਰਦੇ ਕਰਨਾ ਕੀਆ ਚਿੰਤਾ ਵਿਕਣੀ ਦਾ ਹੈ ਸੋ ਕਰਦਾ ਚਿੰਤਾ ਕਰੇ ਜਿਨ ਪਾਇਆ ਜਗ ਜਿਸ ਜੋ ਹਰੀ ਸਵਸਥ ਸੇ ਤਿਸ

ਬਿਲੰਬਤ ਲਹਿਦਾ ਪੰਜਾਬੀ ਠੇਕਾ ਜੋ ਕਹਿੰਦੇ ਆ ਅਜੇ ਵੀ ਪੁਸਤਕਾਂ ਵਿਚ ਲਿਖਿਆ ਮਿਲਦਾ ਹੈ, ਇਸ ਨੂੰ ਕਹਿੰਦੇ ਪੰਜਾਬੀ ਠੇਕਾ। ਜਦ ਇਸ ਨੂੰ ਥੋੜਾ ਜਿਹਾ ਤੇਜ਼ ਕਰ ਲਿਆ ਜਾਂਦਾ ਤੇ ਫਿਰ ਇਸੇ ਨੂੰ ਛੋਟੀ ਤਿੰਨ ਤਲ ਕਹਿੰਦੇ ਆ। ਉਸਦੇ ਅੰਦਰ ਇਹ ਸ਼ਬਦ ਰੀਤ ਹੈ ਔਰ ਸ਼ਬਦ ਰੀਤ ਵੀ ਇਹ ਪੁਰਾਣੀ ਚਲੀ ਆ ਰਹੀ ਹੈ।

ਇੱਥੇ ਸਿਰਕ ਮਦਦ ਕਰਨ ਬਾਰੇ ਪੁੱਛਿਆ ਬੈਂਕ ਦਾ ਪੁਲਾਉ ਹੋਗੇ ਅੱਜ ਹਜ਼ਾਰ ਹੈ ਮਕਰੂ ਅਨਿਲ ਸਿੰਘ ਦਾ ਬੁਲਾਉ ਆਪ ਨੇ ਸਥਾਨ ਲੋਕ ਮੈਂ ਹਰ ਰੱਖ ਸਰੀਰ ਰੱਖ ਸਕਦੇ ਮਾਇਆ ਸੁਖਾ ਨੂੰ ਕਬੂਲ ਕਰਨੇ ਫਿਰ ਖਾਲਸੇ ਕਾਜ ਰਾਜ ਕਰਨੇ ਉਹਨਾਂ ਨੂੰ ਕੁੰਦ ਕਮਾਓ ਫਿਰ ਤੇਰੇ ਬਾਬਾ ਦੀ ਪ੍ਰਗਟ ਬੈਠ ਕੇ ਬਖਸ਼ੂਗੀ ਵਾਹਿਗੁਰੂ ਜੀ ਕਾ ਖਾਲਸਾ।

ਨਾਲ ਜੋੜੀ ਦਾ ਬੜਾ ਸੰਬੰਧ ਹੈ। ਇਹ ਜੋੜੀ ਵਾਲਾ ਜੇ ਕਮਜ਼ੋਰ ਹੋਵੇ ਨਾ ਤੇ ਰਸ ਜਿਹੜਾ ਹੈ ਉਹਦੇ ਚ ਬਹੁਤ ਫਰਕ ਰਹਿ ਜਾਂਦਾ। ਜੋੜੀ ਵਾਲਾ ਪ੍ਰਵੀਨ ਹੋਵੇ ਤਾਂ ਗਾਇਨ ਵਾਲਾ ਭਾਵੇਂ ਢਿੱਲਾ ਵੀ ਹੋਵੇ ਨਾ ਉਹਦਾ ਰਸ ਪੂਰਾ ਹੋ ਜਾਂਦਾ। ਜਿਵੇਂ ਹੁਣ ਮੈਂ ਢਿੱਲਾ ਤੇ ਭਾਈ ਸਾਹਿਬ ਮੇਰੇ ਉੱਪਰ ਸਵਾਰ ਨੇ ਅਸੀਂ ਨੇ ਤੋ ਹੁਣ ਮੈਂ ਤੁਹਾਨੂੰ ਦੋ ਸ਼ਬਦ ਸ਼ਰਵਣ ਕਰਾਉਣੇ ਆ। ਇੱਕ ਤਾਂ ਸਿੰਘ ਸਾਹਿਬ ਦਾ ਹੁਕਮ ਮੰਨਣਾ ਤੇ ਇੱਕ ਮੇਰੀ ਆਪਣੀ ਮਰਜ਼ੀ ਹੈ। ਸਿੰਘ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਹੈ ਪੜਤਾਲ ਦਾ। ਤੋ ਪੜਤਾਲ ਉੱਥੇ ਬੈਠਿਆ ਬੈਠਿਆ ਮੇਰੇ ਧਿਆਨ ਚ ਆਇਆ ਕਿ ਚਾਰ ਤਾਲ ਪੜਤਾਲ ਵਿੱਚ ਗਾਣੇ ਹਨ। ਤੋ ਚਾਰ ਤਾਲ ਦਾ ਮਤਲਬ ਸਮਝੋ, ਚਾਰ ਤਾਲਾਂ ਦੇ ਵਿੱਚ, ਚਾਰ ਤਾਲਾਂ ਵਿੱਚ ਕਿਹੜੇ ਕਿਹੜੇ ਤਾਲ? ਇੱਕ ਤਾਲ, ਦੋ ਤਾਲ, ਤਿੰਨ ਤਾਲ, ਚਾਰ ਤਾਲ। ਚਾਰ ਤਾਲ ਹੋ ਗਏ ਜੇ ਅਸੀਂ ਕਹੀਏ ਜੀ ਚਾਰ ਤਾਲ ਵਿੱਚ ਪੜਿਆ, ਤਾਲ ਤਾਂ ਇੱਕ ਹੀ ਪੜਿਆ ਤੇ ਚਾਰ ਕਿਸ ਤਰ੍ਹਾਂ ਹੋਇਆ ਜੀ? ਤੋ ਚਾਰ ਤਾਲ ਹੈ, ਇੱਕ ਤਾਲ, ਦੋ ਤਾਲ, ਤਿੰਨ ਤਾਲ ਔਰ ਚਾਰ ਤਾਲ। ਤੋ ਸ਼ਬਦ ਵੀ ਮੈਂ ਉੱਥੇ ਬੈਠ ਕੇ ਚੁਣਿਆ, ਉਸ ਦੀਆਂ ਪੰਕਤੀਆਂ ਵੀ ਚਾਰ ਹੀ ਨੇ। ਵਿਸਰ ਗਈ ਸਬਤਾਤ ਪੜਾਈ, ਜਬ ਤੇ ਸਾਧ ਸੰਗਤ ਮੁੜ ਪਾਈ। ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਨ ਸੰਗ ਹਮ ਕੋ ਬਣ ਆਈ। ਜੋ ਪ੍ਰਭ ਕੀਨੋ ਸੋ ਪਲ ਮਾਨਿਓ, ਇਸ ਮਤ ਸਾਧੂ ਤੇ ਪਾਈ। ਸਭ ਮਹਿਰਾਵ ਰਹਿਆ ਪ੍ਰਭ ਇੱਕ ਹੈ, ਵੇਖ ਵੇਖ ਨਾਨਕ ਸਾਈ। ਚਾਰ ਪੰਕਤੀਆਂ ਔਰ ਚਾਰ ਹੀ ਤਾਲ ਨੇ ਤੇ ਮਹਾਰਾਜ ਕਹਿਣ ਲੱਗੇ ਵੀ ਪੰਕਤੀਆਂ ਵੀ ਚਾਰ ਤੇ ਤਾਲ ਵੀ ਚਾਰ ਤੇ ਰਾਗ ਵੀ ਚਾਰ ਹੀ ਕਰਦੇ। ਮੈਂ ਕਿਹਾ ਤਤਵਚਨ ਜੀ ਉੱਥੇ ਹੁਣੇ ਬੈਠਿਆ ਬੈਠਿਆ ਹੁਕਮਨਾਮਾ ਹੋਇਆ। ਤੋ ਚਾਰ ਤਾਲ, ਚਾਰ ਪੰਕਤੀਆਂ ਔਰ ਚਾਰ ਹੀ ਰਾਗ। ਰਾਗ ਉਹ ਕਹਿਣ ਲੱਗੇ ਵੀ ਚਾਰੇ ਭਰਾ ਹੀ ਹੋਣ। ਮੈਂ ਕਿਹਾ ਜੀ ਭਰਾ ਚਾਰੇ ਕਿਸ ਤਰ੍ਹਾਂ? ਉਹ ਕਹਿਣ ਲੱਗੇ ਇਸ ਤਰ੍ਹਾਂ, ਇੱਕ ਮਾਲ ਕੌਂਸ ਹੈ, ਇੱਕ ਚੰਦਰ ਕੌਂਸ ਹੈ, ਇੱਕ ਸੂਰਜ ਕੌਂਸ ਹੈ, ਇੱਕ ਜੋਗ ਕੌਂਸ। ਇਹ ਚਾਰੇ ਭਰਾ ਨੇ। ਤੋ ਉਹਦਾ ਚਾਰਾਂ ਦੇ ਸਰੂਪ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ। ਔਰ ਚਾਰੇ ਤਾਲ ਨੇ, ਚਾਰੇ ਨਾਲ ਪੰਕਤੀਆਂ ਨੇ। ਸ਼ਰਮਣ ਕਰਨਾ, ਰਾਗ ਮਾਲ ਕੌਂਸ ਤੋਂ ਆਰੰਭ ਹੈ।

ਪੰਚਮ ਲਗਾਉਣ ਨਾਲ ਇਸ ਸੂਰਜ ਕੌਸ ਬਣ ਜਾਂਦਾ ਔਰ ਜੋ ਕੌਸ ਜੋਗ ਰਾਗ ਦੇ ਨਾਲ ਕੌਸ ਮਿਲਾਪ ਦੇ ਨਾਲ ਜੋ ਕੌਸ ਬਣ ਜਾਂਦਾ।

है, फिर 3 साल है, फिर 2 साल है, फिर 1 साल है।

I'm going to go by the yard.

दो ताल तीसरी पंक्ति। और सूर्य कौन सा?

ਦੀਨ ਕਹਿੰਦਾ ਇੱਕ ਵਿਲੱਖਣ ਢੰਗ ਹੈ ਨਛਿੱਤਰ ਵੀਣਾ ਦਾ ਇਹ ਸਵਰ ਹੈ ਦੀਨ ਬਿਰਨਾ ਜੋ ਹੈ ਇਹ ਸਿਤਾਰ ਦਾ ਸਵਰ ਹੈ ਤਿਰਨਾ ਤਿਰਨਾ ਸਿਤਾਰ ਵਿੱਚ ਵੱਜਦਾ ਔਰ ਦੀਨ ਜਿਹੜਾ ਹੈ ਇਹ ਵਚਿੱਤਰ ਵੀਣਾ ਵਿੱਚ ਵੱਜਦਾ ਇਹ ਸਾਜ਼ਾਂ ਦੇ ਵਿੱਚ ਦਰਸ਼ਨ ਕਰਾਏ ਨੇ।

ಅಂಗೀಕಾರ ಕರೆ ತೇರ ಸಮ

அனுஹது பாரதே நந்தோவர் பத்தியோ.

ਜੀ ਗੁਰੂ ਸਾਹਿਬ ਮਹਾਰਾਜ ਜੀ ਆਪ ਜੀ ਪਰਮ ਪਵਿੱਤਰ ਬਾਣ ਦੇ ਸਤਿਕਾਰ ਕਰਦੇ ਆਪ ਜੀ ਸੰਤਾਂ ਦਾ ਬੇਅੰਤ ਮਹਿਦਰ ਹੋਈ ਦਾਤਾ ਜੀ ਸਰਬਤ ਸੁੰਦਰ ਗੁਰੂ ਸਿੱਖੀ ਦਾਤਾ ਸੁਮਦਤ ਪਖ ਨੇ ਚੜ੍ਹਦਿਆਂ ਕਲਾ ਦੇ ਇਸ ਪ੍ਰਦੇਸ਼ ਵਿਖਿਆ ਕਰੇ।

0: ਤੇ ਮੋਜਨੇ ਇਹੀ ਛੁੱਟੀ ਨਾ
1: ਬੋਲ ਚੁਕਦੀ ਕਿ ਮਾਤਾ ਨੇ ਫਤਿਹ ਬੁਲਾਏ ਸਵਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ।

ਸਭ ਤੋਂ ਵੱਡਾ ਮੰਗਤਾ। ਪਰਮਾਤਮਾ ਦੇ ਖਜ਼ਾਨੇ ਕਦੇ ਖਤਮ ਨਹੀਂ ਹੁੰਦੇ ਔਰ ਇਸ ਮਨੁੱਖ ਦੇ ਕਦੇ ਭਰਦੇ ਨਹੀਂ ਹੈ, ਕਦੀ ਨਹੀਂ ਭਰਦੇ, ਖਤਮ ਹੀ ਰਹਿੰਦੇ ਨੇ, ਘਾਟੇ ਵੱਲ ਨੂੰ ਜਾਂਦੇ ਨੇ। ਭਾਵੇਂ ਲੱਖ ਯਤਨ ਕਰੇ ਕਿ ਕਾਰੂ ਮੰਗੂ ਮਾਇਆ ਦੇ ਗੰਢ ਜੋੜ ਲਵੇ, ਲੇਕਿਨ ਫਿਰ ਵੀ ਕਮੀ ਰਹਿੰਦੀ ਹੈ। ਇੱਕ ਸਿਆਣਾ ਬੰਦਾ ਕਹਿੰਦਾ, ਉਹ ਇਨਸਾਨ ਗੰਜਾ ਕਾਰੂ ਜਮ੍ਹਾਂ ਕਰਦੀ ਬਾਜ਼ ਤੇ, ਗਰ ਸ਼ਬੀ ਸੁਲਤਾਨ ਆਲੀ ਬਾਜ਼ ਤੇ, ਗਰ ਤੂੰ ਮੇਦਾਨੀ ਕਿ ਆਖਿਰ ਮੁਰਦ ਨੇ ਅਸਤ, ਤਾਂ ਕਿ ਆਮਦ ਜ਼ਿੰਦਗਾਨੀ ਬਾਜ਼ ਤੇ, ਤਾਂ ਕੀ ਹੋਇਆ। ਤੋ ਭਾਵ ਹੈ ਕਿ ਇਸ ਦੇ ਖਜ਼ਾਨੇ ਕਦੀ ਭਰਦੇ ਨਹੀਂ ਔਰ ਪਰਮਾਤਮਾ ਦੇ ਕਦੀ ਖਤਮ ਨਹੀਂ ਹੁੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਪਰਮਾਤਮਾ ਦੇ ਖਜ਼ਾਨੇ ਜਿਹੜੇ ਨਾ ਅਭੰਗਾਂ ਬੇਬੂਤੇ। ਤੋ ਇਸ ਇਨਸਾਨ ਨੂੰ ਪੁੱਤਰ ਚਾਹੀਦੇ ਨੇ, ਧੀਆਂ ਚਾਹੀਦੀਆਂ ਨੇ, ਇਹ ਮਾਣ ਮੰਗਦਾ ਹੈ, ਇਹ ਤਾਣ ਮੰਗਦਾ ਹੈ, ਇਹ ਸ਼ਕਤੀ ਮੰਗਦਾ ਹੈ, ਕੁਵਤ ਕੂਤ ਮੰਗਦਾ ਹੈ। ਇਸ ਨੂੰ ਸਭ ਪਦਾਰਥ ਦੁਨੀਆਂ ਦੇ ਚਾਹੀਦੇ ਨੇ, ਲੇਕਿਨ ਸਤਿਗੁਰੂ ਕਹਿੰਦੇ ਨੇ ਇਹ ਕੋਈ ਬਹੁਤ ਉੱਚੇ ਪਾਏ ਦੀ ਮੰਗ ਨਹੀਂ ਹੈ, ਬਹੁਤ ਵਧੀਆ ਮੰਗ ਨਹੀਂ ਹੈ। ਪਰਮਾਤਮਾ ਬਹੁਤ ਵੱਡਾ ਦਾਤਾ ਹੈ ਔਰ ਵਾਹਲ ਸ਼ਖਸੀਅਤ ਹੈ, ਉਹ ਵੱਡਾ ਦਾਤਾ ਹੈ ਔਰ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਪਦਾਰਥ ਦਿੰਦਿਆਂ ਉਹ ਕਦੀ ਥੱਕਦਾ ਨਹੀਂ, ਵੱਡਾ ਦਾਤਾ ਤਿਲ ਨਾ ਤਮਾ ਹੈ। ਲੇਕਿਨ ਇਸ ਇਨਸਾਨ ਦੀ ਤਮਾ ਤ੍ਰਿਸ਼ਨਾ ਖਤਮੇ ਨਹੀਂ ਹੁੰਦੀ, ਉਹ ਤੇ ਵਾਹਲ ਸ਼ਖਸੀਅਤ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗਾਂ ਅੰਤਰ ਖਾਹੀ ਖਾਏ। ਇਸ ਲਈ ਸਤਿਗੁਰੂ ਇੱਕ ਹੋਰ ਜਗ੍ਹਾ ਬਚਨ ਕਰਦੇ ਹਨ, ਦੱਦਾ ਦਾਤਾ ਏਕ ਹੈ ਸਭ ਤੋਂ ਦੇਵਣ ਹਾਰ, ਦਿਨ ਦੇ ਤੋਟ ਨਾ ਆਵੇ ਅਗਣਿਤ ਭਰੇ ਭੰਡਾਰ। ਤੋ ਪਰਮਾਤਮਾ ਦੀਆਂ ਅਨੇਕਾਂ ਖੂਬੀਆਂ ਵਿੱਚੋਂ ਇੱਕ ਬਹੁਤ ਹੀ ਵੱਡੀ ਖੂਬੀ ਇਹ ਹੈ ਕਿ ਉਹ ਇਸ ਮੰਗ ਤੇ ਇਨਸਾਨ ਦੇ ਐਬ ਦੇਖਦਾ ਹੈ, ਔਗਣ ਦੇਖਦਾ ਹੈ, ਲੇਕਿਨ ਦਸਤੂਰ ਇਸ ਨੂੰ ਦੇਈ ਜਾਂਦਾ ਹੈ, ਸਦੀਆਂ ਤੋਂ ਦਿੰਦਾ ਹੈ, ਜੁਗਾਂ ਜੁਗੰਤਰਾਂ ਤੋਂ ਦਿੰਦਾ ਹੈ, ਦੁੱਖ ਦੇਖਦਾ ਹੈ ਪਰ

ਦੇ ਐਬ ਔਰ ਦੁੱਖ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਇਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ। ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਂ। ਪਰ ਇਸ ਇਨਸਾਨ ਦੀ ਆਦਤ ਹੈ ਕਿ ਇਹ ਜਦੋਂ ਮੰਗਦਾ ਹੈ ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ, ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ ਤੇ ਦੂਸਰੀ ਚੀਜ਼ ਵਿੱਚ ਸਤਿਗੁਰੂ ਕਹਿੰਦੇ ਕਦੇ ਸੁੱਖ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ, ਮੁਸਰਤ ਤੇ ਸ਼ਾਦਮਾਨੀ ਨਹੀਂ ਆ ਸਕਦੀ ਸਤਿਗੁਰਾਂ।

ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਨੰਤ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਹਨ, ਗਜ਼ਨੀ ਦੇ ਰਹਿਣ ਵਾਲੇ। ਸਿੱਖਾਂ ਵਿੱਚੋਂ ਨਿਕਟ ਵਰਤੀਆਂ ਵਿੱਚੋਂ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਨਜ਼ੂਰੇ ਨਿਗਾਹ ਹੋਏ ਸਿੱਖਾਂ ਵਿੱਚੋਂ ਉਹ ਇੱਕ ਸਨ। ਉਹ ਕਹਿੰਦੇ ਹਨ, ਹੇ ਪਰਮਾਤਮਾ ਯਾਰਬ ਮੇਰੇ ਦਿਲ ਨੂੰ ਇੱਕ ਚਾਅ ਲਾ ਦੇ, ਨਾ ਨਾ ਚਾਅ ਹਨੇਰਾ ਲਾ ਦੇ। ਭਾਈ ਨੰਦ ਲਾਲ, ਕੀ ਚਾਅ ਲਾਵਾਂ, ਕੀ ਚਾਹਨਾ ਹੈ, ਸ਼ੌਕ ਸ਼ੌਕ ਕੀ ਹੈ? ਕਹਿੰਦੇ ਨੇ

ਭਾਈ ਜੀ ਕੀ ਸ਼ੌਕ ਚਾਹੀਦਾ? ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, ਦਸਤਬਸਤਾ ਹੋ ਕੇ ਕਹਿੰਦੇ ਨੇ, ਇੱਕੋ ਇੱਕ ਸ਼ੌਕ ਹੈ ਕਿ ਮੈਂ ਦਿਨ ਰਾਤ ਹਰ ਵਕਤ ਪ੍ਰਭੂ ਜੀ ਦਾ, ਪਰਮਾਤਮਾ ਜੀ ਦਾ, ਅਕਾਲ ਪੁਰਖ ਜੀ ਦਾ, ਰੱਬ

ਭਾਈ ਸਾਹਿਬ ਜੀ ਉਚੇਚੀ ਇੱਕ ਮੰਗ ਕਰਦੇ ਨੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਹੇ ਪ੍ਰਮਾਤਮਾ ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼ ਉਹਨਾਂ ਦਾ ਫਰਮਾਨ ਉਹਨਾਂ ਦਾ

ਜਨਾ ਨੇ, ਪੀਰਾਂ ਫਕੀਰਾਂ ਨੇ, ਔਲੀਆ ਅੰਬੀਆਂ ਨੇ, ਗੁਰੂ ਸਾਹਿਬਾਨ ਨੇ ਸਾਨੂੰ ਇੱਕ ਸੇਧ ਦਿੱਤੀ ਹੈ, ਸਾਨੂੰ ਇੱਕ ਅਗਵਾਈ ਬਖਸ਼ੀ ਹੈ ਕਿ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ ਔਰ ਇਨਸਾਨ ਸਭ ਤੋਂ ਵੱਡਾ ਮੰਗ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਤ 31 ਨਿਰਧਾਰਿਤ ਰਾਗਾਂ ਵਿੱਚ ਗੁਰਬਾਣੀ ਦੇ ਕੀਰਤਨ ਤੋਂ ਬਾਅਦ ਪੇਸ਼ ਹੈ ਸੰਤ ਬਾਬਾ ਸੁੱਚਾ ਸਿੰਘ ਜੀ ਦਾ ਉਹ ਭਾਸ਼ਣ ਜੋ ਉਹਨਾਂ ਨੇ 5 ਦਿਨ ਤੱਕ ਚੱਲਣ ਵਾਲੇ ਅਦੁੱਤੀ ਗੁਰਮਤ ਸੰਗੀਤ ਸੰਮੇਲਨ ਦੇ ਸਮਾਪਤ ਹੋਣ ਵੇਲੇ ਦੂਰ ਦੂਰ ਤੋਂ ਲੱਖਾਂ ਦੀ ਤਾਦਾਦ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਹੋਇਆਂ ਕੀਤਾ ਸੰਤ ਬਾਬਾ ਸੁੱਚਾ ਸਿੰਘ ਜੀ।

ਅਕਾਲ ਸਤਿਗੁਰੂ ਜੀ ਦੀ ਮਿੱਠੀ ਤੇ ਪਿਆਰੀ ਗੋਦੀ ਦਾ ਆਨੰਦ ਮਾਣਦੇ ਹੋਏ ਸਰਬੱਤ ਮਾਈ ਭਾਈ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਵੇਂ ਰੋਜ਼ ਵਿੱਚ ਆਪਾਂ ਸਾਰੇ ਸਤਿਗੁਰੂ ਜੀ ਦੀ ਬਖਸ਼ਿਸ਼ ਲੈਂਦਿਆਂ ਪਹੁੰਚ ਗਏ ਹਾਂ, ਜਿਸ ਵਿੱਚ ਮਨੋਰਥ ਗਰੀਬ ਨਵਾਜ ਜੀ ਦੇ ਮਹਾਂਵਾਕ ਨੂੰ ਪੂਰਾ ਕਰਨ ਦਾ ਹੀ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹੋ ਦੇਹ ਸੰਜਰੀਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ। ਮਿਲ ਸਾਧ ਸੰਗਤ ਭਾਜ ਕੇਵਲ, ਐਸਾ ਸਮਾਗਮ ਕਰਨ ਦੀ ਕੀ ਲੋੜ ਸੀ। ਜਦੋਂ ਸਤਿਯੁਗ ਵੱਲ ਦਰਸ਼ਨ ਕਰਨ ਦਾ ਖਿਆਲ ਕਰਦੇ ਹਾਂ, ਆਪਾਂ ਦੇਖਦੇ ਹਾਂ ਜਿਵੇਂ ਤਿੰਨ ਗੁਣ ਰਜੋ ਤਮੋ ਸਤੋ, ਜਾਂ ਜਿਸ ਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਜੀ ਵੱਲ ਖਿਆਲ ਕਰਦੇ ਹਾਂ, ਉਹਨਾਂ ਤੱਤਵਾਂ ਦਾ ਕੈਸਾ ਸੁਭਾਅ ਹੈ। ਉਹਨਾਂ ਲੋਕਾਂ ਨੇ ਆਪਣੇ ਜੀਵਨ ਨੂੰ ਖਿੰਡਣ ਤੋਂ ਬਚਾਉਣ ਦੇ ਲਈ ਕੀ ਸਾਧਨ ਉਪਲਬਧ ਕੀਤੇ ਨੇ। ਪਰਮੇਸ਼ਰ ਦੀ ਬੰਦਗੀ ਵਿੱਚ ਨਾਮ ਨੂੰ ਦ੍ਰਿੜ ਕਰਨ ਦੇ ਲਈ ਕੀ ਸਾਧਨ ਵਰਤੇ। ਜਦੋਂ ਅਸੀਂ ਵਿਸ਼ਨੂੰ ਜੀ ਵੱਲ ਖਿਆਲ ਕਰਦੇ ਹਾਂ ਤਾਂ ਉਹਨਾਂ ਨੇ ਆਪਣੀ ਭਗਤੀ ਨੂੰ ਨਿਰੰਤਰ ਰੱਖਣ ਵਾਸਤੇ, ਸ਼ਬਦ ਨੂੰ ਦ੍ਰਿੜ ਕਰਨ ਵਾਸਤੇ, ਨਾਮ ਨੂੰ ਦ੍ਰਿੜ ਕਰਨ ਵਾਸਤੇ ਆਪਣੇ ਕੋਲ ਇੱਕ ਸਾਜ ਰੱਖਿਆ, ਜਿਸ ਦਾ ਨਾਂ ਅਸੀਂ ਸਾਰੇ ਸੰਖ ਕਹਿੰਦੇ ਹਾਂ। ਉਸ ਤੋਂ ਦੂਸਰਾ ਨੰਬਰ, ਜਦੋਂ ਅਸੀਂ ਸ਼ਿਵਜੀ ਵੱਲ ਦੇਖਦੇ ਹਾਂ, ਇੱਕ ਜੰਗਲਾਂ ਵਿੱਚ ਨਿਰਵਿਰਤੀ ਨਾਲ ਜੀਵਨ ਬਸਰ ਕਰਨ ਵਾਲਾ ਪੁਰਸ਼ ਆਪਣੇ ਕੋਲ ਆਪਣੀ ਭਗਤੀ ਨੂੰ ਨਿਰੰਤਰ ਰੱਖਣ ਵਾਸਤੇ ਡੋਰੂ ਰੱਖਦਾ, ਇੱਕ ਸਾਜ ਰੱਖਦਾ ਆਪਣੇ ਕੋਲ। ਉਸ ਤੋਂ ਬਾਅਦ ਜਦੋਂ ਅਸੀਂ ਬ੍ਰਹਮਾ ਦੇ ਪੁੱਤਰ ਨਾਰਦ ਵੱਲ ਦੇਖਦੇ ਹਾਂ ਤਾਂ ਉਹ ਆਪਣੇ ਕੋਲ ਬੀਨਾ ਰੱਖਦਾ, ਉਹਦੇ ਕੋਲ ਇੱਕ ਸਾਜ ਹੈ। ਉਸ ਤੋਂ ਬਾਅਦ ਅਸੀਂ ਜੰਗਲਾਂ ਚ ਭਰਮਣ ਕਰਨ ਵਾਲੇ, ਜੰਗਲਾਂ ਚ ਸਮਾਧੀਆਂ ਲਾਉਣ ਵਾਲੇ ਜਦੋਂ ਯੋਗੀਆਂ ਵੱਲ ਦੇਖਦੇ ਹਾਂ ਤਾਂ ਉਹ ਵੀ ਆਪਣੇ ਕੋਲ ਇੱਕ ਕਿੰਗਰੀ ਰੱਖਦਾ, ਸਾਜ ਰੱਖਦਾ। ਉਸ ਤੋਂ ਬਾਅਦ ਇਹੋ ਜਿਹੇ ਅਨੰਤ ਨੇ, ਕਿੰਨਾ ਕਦੇ ਨਾਂ ਲਵਾਂਗੇ, ਪਰ ਖੈਰ ਉਸ ਤੋਂ ਦੁਆਪਰ ਯੁੱਗ ਦੇ ਵਿੱਚ ਸ੍ਰੀ ਕ੍ਰਿਸ਼ਨ ਅਵਤਾਰ ਜੀ ਆਪਣੀ ਭਗਤੀ ਨੂੰ ਨਿਰੰਤਰ ਕਰਨ ਵਾਸਤੇ, ਮਨੁੱਖਤਾ ਨੂੰ ਮਾਰਗ ਦਰਸਾਉਣ ਵਾਸਤੇ ਆਪਣੇ ਕੋਲ ਬੰਸਰੀ ਰੱਖਦੇ ਨੇ, ਸਾਜ ਰੱਖਦੇ ਨੇ ਆਪਣੇ ਕੋਲ। ਮੇਰਾ ਮੁਰਾਦ ਇਸ ਗੱਲ ਤੋਂ ਸੀ, ਸ੍ਰਿਸ਼ਟੀ ਦੇ ਵਿੱਚ ਭਗਤੀ ਔਰ ਸੰਗੀਤ ਦਾ ਸੁਮੇਲ, ਭਗਤੀ ਨੂੰ ਦ੍ਰਿੜ ਕਰਨ ਦੇ ਲਈ ਸੰਗੀਤ ਦੀ ਕਿਆ ਲੋੜ ਹੈ, ਸ਼ਬਦ ਨੂੰ ਨਿਰੰਤਰ ਰੱਖਣ ਵਾਸਤੇ ਕਿਆ ਲੋੜ ਹੈ। ਉਸ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਲ ਤਾਰਨ, ਗੁਰੂ ਨਾਨਕ ਆਇਆ ਜੀ ਨੇ ਸਾਨੂੰ ਤੇ ਤੁਹਾਨੂੰ ਸਾਰਿਆਂ ਨੂੰ ਤਾਰਨ ਵਾਸਤੇ, ਕਿਉਂਕਿ ਜੋ ਯੁੱਗ ਪੁਰਸ਼ ਹੈ ਉਹ 2-4-10 ਬੰਦਿਆਂ ਲਈ ਨਹੀਂ, ਇੱਕ ਸੰਪਰਦਾ ਲਈ ਨਹੀਂ, ਜੋ ਜਗਤ ਗੁਰੂ ਹੈ ਉਹ ਜਗਤ ਦਾ ਉਧਾਰ ਕਰਤਾ ਹੈ। ਜਦੋਂ ਅਕਾਲੀ ਬਾਣੀ ਆਉਂਦੀ, ਈਸ਼ਵਰੀ ਰੱਬੀ ਬਾਣੀ ਆਉਂਦੀ ਤਾਂ ਉਸੇ ਵੇਲੇ ਮਰਦਾਨੇ ਨੂੰ ਹਮੇਸ਼ਾ ਹੀ ਇਹ ਗੱਲ ਕਹਿੰਦੇ ਸਨ, ਮਰਦਾਨਿਆ ਬਾਣੀ ਆਈ ਹੈ, ਰਬਾਬ ਵਜਾਓ, ਕੋਈ ਸਾਈਂ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਕਰੀਏ, ਕੋਈ ਸਾਈਂ ਨਾਲ ਜੁੜਨ ਦੀ ਗੱਲ ਕਰੀਏ।
ਉਸ ਤੋਂ ਬਾਅਦ ਪਹਿਲਾਂ ਰਬਾਬ ਆਉਂਦੀ ਸੀ, ਰਬਾਬ ਵੱਜਦੀ ਸੀ। ਹੁਣ ਆਪ ਜੀ ਸਾਰੇ ਦਰਸ਼ਨ ਕਰਦੇ ਹੋ, ਪਹਿਲਾਂ ਰਾਗੀ ਸਿੰਘ ਸਾਜ਼ ਵਜਾਉਂਦਾ, ਸਾਜ਼ ਵਿੱਚ ਰਾਗ ਨੂੰ ਪਾ ਲੈਂਦਾ, ਆਵਾਜ਼ ਵਿੱਚ ਟਿਕਾ ਲੈਂਦਾ, ਉਸ ਤੋਂ ਬਾਅਦ ਫਿਰ ਸ਼ਬਦ ਪਾਉਣਾ ਸ਼ੁਰੂ ਕਰਦਾ। ਭਾਵ ਕਹਿਣ ਤੋਂ ਸਾਜ਼ ਇੱਕ ਬਰਤਨ ਹੈ, ਉਸ ਵਿੱਚ ਸ਼ਬਦ ਇੱਕ ਪਦਾਰਥ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੀਰ ਵਿੱਚ ਸਤਿਗੁਰੂ ਜੀ ਨੇ ਰਾਗਮਾਲਾ ਵਰਤਾਈ। ਇਹ ਗੱਲ ਜ਼ਰੂਰ ਮੰਨਣ 'ਚ ਆਏਗੀ ਵੀ ਪਹਿਲਾਂ ਬਰਤਨ ਆਏਗਾ ਅਤੇ ਸਾਰਾ ਪਦਾਰਥ ਬਾਅਦ 'ਚ ਪਏਗਾ। ਬਰਤਨ ਸਭ ਤੋਂ ਥੱਲੇ ਆਏਗਾ, ਉਸ ਦੇ ਵਿੱਚ ਉਹਦੇ ਪਦਾਰਥ ਪਾਇਆ ਜਾਏਗਾ। ਰਾਗਮਾਲਾ ਵਿੱਚ ਗਰੀਬ ਨਵਾਜ ਜੀ ਨੇ ਲਗਭਗ 84 ਰਾਗ ਦੇ ਕਰੀਬ ਕਰੀਬ ਵਰਤਾਏ ਨੇ ਸਨ। ਰਾਗ ਇੱਕ ਉਸ ਚੀਜ਼ ਦਾ ਨਾਂ ਹੈ ਜਿਹੜਾ ਕਿ ਇੱਕ ਵਰਤਾਉਣ ਦਾ ਸਾਧਨ ਹੈ। ਗਰੀਬ ਨਵਾਜ ਨੇ ਅਕਾਲੀ ਬਾਣੀ ਨੂੰ, ਪਰਮੇਸ਼ਰ ਦੇ ਫਰਮਾਨ ਨੂੰ ਸਾਡੇ ਤੱਕ ਵਰਤਾਉਣ ਦੇ ਲਈ ਇੱਕ ਸਾਧਨ ਉਪਲਬਧ ਕੀਤਾ, ਜਿਹਨੂੰ ਤੁਸੀਂ ਅਸੀਂ ਰਾਗ ਨਾਦ ਸੰਗੀਤ ਲਫ਼ਜ਼ਾਂ ਨਾਲ ਵਰਤਦੇ ਹਾਂ। ਗਰੀਬ ਨਵਾਜ ਨੇ ਕਿਰਪਾ ਕੀਤੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚਾਹੇ ਦੂਜੇ ਨਾਨਕ ਪਾਤਸ਼ਾਹ ਆਖੋ ਚਾਹੇ ਤੀਜੇ ਸਤਿਗੁਰੂ ਜੀ, 10 ਪਾਤਸ਼ਾਹੀਆਂ ਤੱਕ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਕੇਵਲ ਸ਼ੁੱਧ ਰਾਗ ਜਾਂ ਤਤਕ ਦੇ ਰਾਗ 31 ਆਏ ਨੇ। ਇਸ ਤੋਂ ਇਲਾਵਾ ਇਸ ਦੀਆਂ ਪ੍ਰਕਾਰਾਂ ਤਾਂ ਬਹੁਤ ਨੇ, ਲਗਭਗ 100 ਦੇ ਕਰੀਬ ਨੇ। ਇਸ 31 ਤੋਂ ਬਾਅਦ ਸਰਬ ਸਤਿਗੁਰੂ ਜੀ ਕਿਰਪਾ ਕਰਨਗੇ ਤਾਂ ਇਸ ਤੇ ਅੱਗੇ ਚੱਲਾਂਗੇ। ਇਹੋ ਜਿਹਾ ਬਰਤਨ ਤਿਆਰ ਕਰਕੇ ਸੰਗਤ ਨੂੰ ਗੁਰਬਾਣੀ ਦਾ ਪ੍ਰਸ਼ਾਦ ਵਰਤਾਉਣ ਦੇ ਲਈ ਬਹੁਤ ਵਧੀਆ ਸਾਧਨ ਹੈ ਮਨੁੱਖਤਾ ਦਾ, ਕਿਉਂਕਿ ਜਿੰਨਾ ਚਿਰ ਸਾਡੇ ਕੋਲ ਬਰਤਨ ਨਹੀਂ ਹੋਏਗਾ ਉਨਾ ਚਿਰ ਸਾਡੇ ਅੰਦਰ ਪਦਾਰਥ ਨਹੀਂ ਟਿਕੇਗਾ। ਤੁਸੀਂ ਸ਼ਾਇਦ ਬਹੁਤ ਵਾਰੀ ਸਵਾਲ ਕਰਦੇ ਹੋਵੋਗੇ ਔਰ ਮੇਰੇ ਕੋਲ ਇਹ ਸਵਾਲ ਆਉਂਦੇ ਨੇ ਵੀ ਬਾਬਾ ਜੀ ਬਾਣੀ 'ਚ ਮਨ ਨਹੀਂ ਲੱਗਦਾ, ਸ਼ਬਦ ਵਿੱਚ ਮਨ ਨਹੀਂ ਲੱਗਦਾ। ਮੈਂ ਸੋਚਦਾ ਵੀ ਭਲਿਆ ਲੋਕਾਂ ਤੇਰੇ ਕੋਲ ਬਰਤਨ ਨਹੀਂ, ਤੇਰੇ ਅੰਦਰ ਨਾਮ ਕਿਵੇਂ ਟਿਕੇ, ਤੇਰੇ ਅੰਦਰ ਬਾਣੀ ਕਿਵੇਂ ਖੜ ਜਾਏ, ਕਿਵੇਂ ਟਿਕੇ। ਬਰਤਨ ਤੋਂ ਬਿਨਾਂ ਤਾਂ ਨਹੀਂ ਨਾ ਟਿਕਦੀ। ਘੱਟੋ ਘੱਟ ਬਰਤਨ ਭਾਵੇਂ ਕਿਸੇ ਦਾ ਸੋਨੇ ਦਾ, ਚਾਂਦੀ ਦਾ, ਲੋਹੇ ਦਾ, ਤੇ ਭਾਵੇਂ ਤੁਸੀਂ ਕਿਹੜਾ ਪ੍ਰਸ਼ਾਦ ਲੈਣ ਵਾਸਤੇ ਬਰਤਨ ਹੱਥ ਦਾ ਹੀ ਬਣਾਉਂਦੇ ਹੋਵੋਗੇ, ਪਾਤਰ ਤੇ ਬਿਨਾਂ ਤਾਂ ਕੋਈ ਚੀਜ਼ ਨਹੀਂ ਨਾ ਮਿਲਦੀ। ਮੁਰਾਦ ਕਹਿਣ ਤੋਂ ਇਹ ਸੀ ਵੀ ਸਤਿਗੁਰੂ ਜੀ ਨੇ ਸਾਨੂੰ ਸੰਗੀਤ ਉਹ ਦਿੱਤਾ ਜਿਸ ਦਾ ਨਾਮ ਦੂਸਰਾ ਪ੍ਰੇਮ ਹੈ। ਗਰੀਬ ਨਵਾਜ ਜੀ ਵੀ ਵਚਨ ਕਰਦੇ ਨੇ ਵੀ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਕਿਉਂਕਿ ਪ੍ਰੇਮ ਦਾ ਜੋ ਉਚਾਰਨ ਹੈ, ਅਦਾਇਗੀ ਹੈ, ਪੇਸ਼ਕਾਰੀ ਹੈ, ਅਸੀਂ ਸਤਿਗੁਰੂ ਜੀ ਦੀ ਹਜ਼ੂਰੀ ਭੇਟਾ ਰੱਖਦੇ ਹਾਂ ਤੇ ਜੇ ਵਾਹ ਅਦਬ ਰੱਖ ਦਿੱਤੀ ਜਾਏ, ਸਤਿਕਾਰ ਰੱਖ ਦਿੱਤੀ ਜਾਏ ਭੇਟਾ, ਤਾਂ ਉਹਦਾ ਕਿਹੋ ਜਿਹਾ ਅਸਰ ਹੋਏਗਾ, ਤੇ ਜੇ ਚਲਾ ਕੇ ਦੂਰੋਂ ਮਾਰ ਦਈਏ ਤਾਂ ਇਹਦਾ ਕਿਹੋ ਜਿਹਾ ਹੋਏਗਾ, ਕੀਤੀ ਭੇਟਾ ਹੀ ਉਂਝ। ਇਸੇ ਤਰ੍ਹਾਂ ਜੇ ਅਸੀਂ ਗੁਰਬਾਣੀ ਨੂੰ ਸੀਨੇ ਵਿੱਚ ਸਤਿਗੁਰੂ ਜੀ ਦੇ ਬਖਸ਼ੇ ਰਾਗ ਅਨੁਸਾਰ ਪਹੁੰਚਾਵਾਂਗੇ ਤਾਂ ਅਵਸ਼ ਟਿਕ ਜਾਏਗੀ। ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਤਰਤੀਬ ਇਸ ਤਰ੍ਹਾਂ ਦਿੱਤੀ, ਗੁਰਬਾਣੀ ਨੂੰ ਰਾਗ ਦਾ ਤਿਲਕ ਲਾਇਆ। ਧਿਆਨ ਰੱਖਣਾ ਸਭ ਨੇ, ਪਹਿਲਾਂ ਆਪਾਂ ਰਾਗ ਦਾ ਨਾਂ ਲੈਂਦੇ ਹਾਂ, ਜਿਵੇਂ ਸੋਰਠ, ਧਨਾਸਰੀ, ਜੈਤਸਰੀ, ਇਹ ਤਾਦ ਰਾਗ ਜਿਤਨੇ ਵੀ ਹਨ ਪੜ੍ਹਦੇ ਆਪਾਂ। ਸੋਰਠ ਮਹੱਲਾ ਪੰਜਵਾਂ, ਭਾਵ ਪਹਿਲਾਂ ਸੋਰਠ ਰਾਗ ਦਾ ਨਾਂ ਆਇਆ, ਫਿਰ ਮਹੱਲੇ ਗੁਰੂ ਪਾਤਸ਼ਾਹ ਦਾ ਆਪਣਾ ਨਾਂ ਆਇਆ, ਉਸ ਤੋਂ ਬਾਅਦ ਸਤਿਗੁਰੂ ਜੀ ਨੇ ਅਕਾਲ ਪੁਰਖ ਦੀ ਬਾਣੀ ਰਚੀ। ਤਰਤੀਬ ਕੈਸੇ ਤਰੀਕੇ ਨਾਲ ਦਿੱਤੀ, ਪਰ ਅਸੀਂ ਇਸ ਨੂੰ ਪੜ੍ਹਿਆ ਕਿਵੇਂ ਹੈ? ਸਤਿਗੁਰੂ ਜੀ ਦੇ ਵਿੱਚ ਅਨੰਤ ਗੁਣ ਨੇ ਜਿਨ੍ਹਾਂ ਦੇ ਬਾਰੇ ਇੱਕ ਜੀ ਕੀ ਕਹਿ ਸਕਦਾ। ਸਤਿਗੁਰੂ ਜੀ ਨੇ ਸਾਨੂੰ ਉਸ ਸੰਗੀਤ ਨਾਲ ਵੀ ਜੋੜਿਆ ਜਿਹਦੇ ਵਿੱਚ ਘੋੜੀਆਂ ਨੇ, ਅਲਾਹਣੀਆਂ ਨੇ, ਸੰਤ ਨੇ, ਕੁਚੱਜੀ ਹੈ, ਸੁਚੱਜੀ ਹੈ, ਗੁਣਵੰਤੀ ਹੈ, ਤੇ ਸਾਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ। ਸਤਿਗੁਰੂ ਜੀ ਦੇ ਖਜ਼ਾਨੇ ਨੂੰ ਅਸੀਂ ਇਉਂ ਦੂਰ ਕੀਤਾ ਆਪਣੇ ਆਪ ਤੋਂ ਜਿਵੇਂ ਦੀ ਕੋਈ ਲੋੜ ਨਹੀਂ। ਔਰ ਤੁਸੀਂ ਸਾਰੇ ਦੇਖਦੇ ਹੋ ਆਪਣੇ ਬੱਚਿਆਂ ਨੂੰ ਪੜ੍ਹਾਉਣ ਵੇਲੇ ਲੱਖਾਂ ਰੁਪਏ, ਹਜ਼ਾਰਾਂ ਰੁਪਏ ਲਾ ਕੇ ਪੜ੍ਹਾਉਂਦੇ ਹੋ। ਆਪਣੇ ਬੱਚਿਆਂ ਦੇ ਲਈ ਡਾਕਟਰੀ ਕਰਾਉਣ ਵਾਸਤੇ ਲੱਖਾਂ ਰੁਪਏ ਖਰਚ ਕਰਦੇ ਹੋ, ਪਰ ਸਤਿਗੁਰੂ ਜੀ ਦੇ ਨਾਲ ਜੋੜਨ ਵੇਲੇ ਕਿੰਨਾ ਖਰਚ ਕਰਦੇ ਹੋ ਭਲਾ? ਜਦ ਧਿਆਨ ਕਰਨਾ ਆਪਣੀ ਜ਼ਿੰਦਗੀ ਵੱਲ,
ਸਤਿਗੁਰੂ ਜੀ ਦੀ ਬਾਣੀ ਤਾਂ ਕਹਿੰਦੇ ਚਲੋ ਬੱਚੇ ਐਵੇਂ ਸਿੱਖ ਲੈਣਗੇ, ਇਹਦੀ ਕੋਈ ਬਹੁਤੀ ਲੋੜ ਨਹੀਂ। ਕਿਉਂਕਿ ਜਿਵੇਂ ਕਿ ਬੱਚੇ ਨੇ ਔਗਣ ਸਿੱਖਣਾ ਹੋਵੇ ਨਾ, ਸਿਖਾਉਣਾ ਨਹੀਂ ਪੈਂਦਾ, ਔਗਣ ਮਨੁੱਖ ਆਪ ਹੀ ਸਿੱਖ ਲੈਂਦਾ, ਗੁਣ ਸਿਖਾਉਣਾ ਪੈਂਦਾ। ਭਾਵ ਗੁਰਬਾਣੀ ਨੂੰ ਕਿੰਨਾ ਕੁ ਅਸੀਂ ਵਡੇਰਾ ਦਰਜਾ ਦਿੱਤਾ, ਕਦੀ ਸੋਚ ਕੇ ਦੇਖੋ। ਕਦੀ ਆਪਣੇ ਜੀਵਨ ਦੀ ਅੰਤਰ ਆਤਮੇ ਵੱਲ ਧਿਆਨ ਕਰਕੇ ਦੇਖੋ ਵੀ ਅਸੀਂ ਗੁਰਬਾਣੀ ਨੂੰ ਕੀ ਸਮਝ ਕੇ ਬਿਹੇਵ ਕਰਦੇ ਹਾਂ ਉਹਦੇ ਨਾਲ। ਖੈਰ ਇੱਕ ਦੂਸਰਾ ਵਿਸ਼ਾ ਹੋ ਜਾਂਦਾ। ਗਰੀਬ ਨਵਾਜ ਨੇ ਸਾਨੂੰ ਸੰਗੀਤ ਨਾਲ ਸਾਨੂੰ ਇਹ ਬਰਤਨ ਦਿੱਤਾ, ਕਿਤੇ ਮੇਰੇ ਸਿੱਖ ਦੇ ਅੰਦਰ ਸ਼ਬਦ ਰੱਬ ਦੀ ਬਾਣੀ ਟਿਕ ਸਕੇ। ਸਾਰਾ ਸੰਸਾਰ ਕੋਲ ਮੈਂ ਵਿਚਰਦਾ ਇਹ ਸੁਣਦਾ ਸਾਂ ਵੀ ਉੱਥੇ ਰਾਗ ਸੁਣਨ ਵਾਸਤੇ ਕੌਣ ਆਏਗਾ, ਪਰ ਉਹਦੇ ਨਾਲ ਮੇਰਾ ਇੱਕ ਇਹ ਜਵਾਬ ਹੁੰਦਾ ਸੀ ਵੀ ਸੁਣੇ ਬਿਨਾਂ ਜਾਏਗਾ ਕੌਣ। ਜਦੋਂ ਉਹਨਾਂ ਦੀਆਂ ਇਹੋ ਜਿਹੀਆਂ ਆਵਾਜ਼ਾਂ ਸੁਣਦਾ ਸਾਂ, ਕਿਉਂਕਿ ਆਪ ਜੀਆਂ ਦੀ ਬਖਸ਼ਿਸ਼ ਦੇ ਨਾਲ ਹਰ ਮਹੀਨੇ ਕਲਾਸੀਕਲ ਸੁਣਨ ਦਾ ਬਹੁਤਾਤ ਸਮਾਂ ਮਿਲਦਾ, ਰੂਟੀਨ ਚ ਮਹੀਨੇ ਚ ਵੀ ਬਹੁਤ ਵਾਰ ਮਿਲ ਜਾਂਦਾ। ਮਹੀਨੇ ਬਾਅਦ ਤਾਂ ਹਰ ਦਸਵੀਂ ਤੇ ਜੋੜ ਮੇਲਾ ਹੁੰਦਾ ਹੀ ਹੈ, ਔਰ ਸੰਗਰਾਂਦ ਤੇ ਹਰ ਇੱਕ ਤੇ ਅੰਮ੍ਰਿਤ ਸੰਚਾਰ ਵੀ ਹੁੰਦਾ, ਉਸ ਰੋਜ਼ ਵੀ ਕਾਫੀ ਸਮਾਂ ਮਿਲ ਜਾਂਦਾ ਗੁਰੂ ਮਤ ਅਨੁਸਾਰ ਕੀਰਤਨ ਸੁਣਨ ਦਾ। ਸਤਿਗੁਰੂ ਜੀ ਨੇ ਸਾਨੂੰ ਵਰਤਨ ਦਿੱਤਾ ਹੈ ਸੰਗੀਤ, ਇਸ ਤੋਂ ਆਪਾਂ ਵਿਛੜਨਾ ਨਹੀਂ। ਅਗਰ ਵਿਛੜ ਜਾਵਾਂਗੇ ਤਾਂ ਠੀਕ ਨਹੀਂ ਰਹੇਗਾ, ਸਾਡੇ ਅੰਦਰ ਬਾਣੀ ਨਹੀਂ ਟਿਕੇਗੀ। ਔਰ ਉਸ ਤੋਂ ਇਲਾਵਾ ਸੰਗੀਤ ਇੱਕ ਸ਼ਕਤੀ ਦਾ ਨਾਂ ਹੈ, ਧਿਆਨ ਰੱਖਣਾ, ਸੰਗੀਤ ਇੱਕ ਸ਼ਕਤੀ ਹੈ। ਸਤਿਗੁਰੂ ਜੀ ਨੇ ਸਾਨੂੰ ਦੋ ਨੇਤਰ ਦਿੱਤੇ ਨੇ ਗਿਆਨ ਦੇ, ਜਿਵੇਂ ਤੁਹਾਡੀਆਂ ਦੋ ਅੱਖਾਂ ਦੇ ਵਿੱਚ ਇੱਕ ਰੋਸ਼ਨੀ ਹੈ। ਹਰ ਇੱਕ ਮਨੁੱਖ ਨੂੰ ਦੋ ਨੇਤਰ ਦਿੱਤੇ ਨੇ, ਪਰ ਦੋ ਨੇਤਰਾਂ 'ਚ ਦੋ ਨਜ਼ਰਾਂ ਨਹੀਂ, ਦੋ ਅੱਖਾਂ ਵਿੱਚ ਇੱਕ ਨਜ਼ਰ ਵਸਦੀ ਹੈ। ਇਸੇ ਤਰ੍ਹਾਂ ਗੁਰੂ ਗਰੀਬ ਨਵਾਜ ਜੀ ਵਿੱਚ ਇੱਕ ਸ਼ਬਦ ਹੈ, ਇੱਕ ਸੰਗੀਤ ਹੈ, ਦੋ ਨੇਤਰ ਨੇ ਗਿਆਨ ਦੇ। ਇਹਨਾਂ ਦੁਆਰਾ ਜਿੱਥੇ ਇਹਨਾਂ ਦਾ ਐਂਗਲ ਮਿਲ ਜਾਏਗਾ ਦੋਨਾਂ ਦਾ, ਉੱਥੇ ਈਸ਼ਵਰ ਪ੍ਰਗਟ ਹੋ ਜਾਏਗਾ। ਜਿਸ ਜਗ੍ਹਾ ਜਾ ਕੇ ਕੋਈ ਆਪਣਾ ਐਂਗਲ ਮਿਲਾ ਲਏਗਾ, ਉੱਥੇ ਜਾ ਕੇ ਹਰ ਹਾਲਤ 'ਚ ਈਸ਼ਵਰ ਪ੍ਰਗਟ ਹੋ ਜਾਏਗਾ। ਦੋ ਨੇਤਰ ਦਿੱਤੇ ਨੇ ਸਾਨੂੰ, ਇਹਨਾਂ ਨੇਤਰਾਂ ਦੁਆਰਾ ਹੀ ਈਸ਼ਵਰ ਦਾ ਦੀਦਾਰ ਕਰਨਾ ਹੋਏਗਾ। ਗੁਰੂ ਗਰੀਬ ਨਵਾਜ ਜੀ ਦੇ ਵਚਨਾਂ ਨੂੰ ਆਪਾਂ ਇੰਨੇ ਸੋਹਣੇ ਤਰੀਕੇ ਦੇ ਨਾਲ ਅੰਦਰ ਹਿਰਦੇ 'ਚ ਬਿਠਾ ਲਈਏ। ਗਰੀਬ ਨਵਾਜ, ਜਿਵੇਂ ਹੁਣੇ ਮੈਂ ਬੇਨਤੀ ਕਰਦਾ ਸਾਂ, ਸੰਗੀਤ ਇੱਕ ਸ਼ਕਤੀ ਹੈ, ਪਰ ਜਦੋਂ ਅਸੀਂ ਕਿਤੇ ਬੈਰਾਗ ਦਾ ਪਿਆਰ ਦਾ ਸੰਗੀਤ ਪੜ੍ਹਦੇ ਹਾਂ ਤਾਂ ਬਦੋ ਬਦੀ ਪੱਥਰ ਹਿਰਦੇ 'ਚੋਂ ਵੀ ਅੰਸੂ ਉੱਤਰ ਆਉਂਦੇ ਨੇ। ਪਰ ਜੇ ਕਿਤੇ ਅਸੀਂ ਸਾਈਂ ਦੇ ਪਿਆਰ ਦਾ ਸੰਗੀਤ ਪੜ੍ਹੀਏ ਤਾਂ ਬਦੋ ਬਦੀ ਹੀ ਮਨੁੱਖ ਦੇ ਅੰਦਰ ਸਾਈਂ ਬਾਰੇ ਪਿਆਰ ਪੈਦਾ ਹੋ ਜਾਂਦਾ। ਪਰ ਜੇ ਅਸੀਂ ਇਸ ਸੰਗੀਤ ਨੂੰ ਜਿਸ ਤਰ੍ਹਾਂ ਢਾਡੀ ਸਿੰਘ 12 ਗਾਉਂਦੇ ਨੇ, 12 ਵਿੱਚ ਗਾਉਣ ਲੱਗ ਜਾਈਏ ਤਾਂ ਮਨੁੱਖ ਅੰਦਰ ਜੋਸ਼ ਵੀ ਪੈਦਾ ਕਰਦਾ, ਕਿਉਂਕਿ ਸੰਗੀਤ ਇੱਕ ਸ਼ਕਤੀ ਹੈ, ਉਹਦਾ ਆਪਣਾ ਸੁਭਾਅ ਸ਼ਕਤੀ ਹੈ, ਮਨ ਵੀ ਇੱਕ ਸ਼ਕਤੀ ਹੈ। ਇਸ ਨੂੰ ਰੋਕਣ ਵਾਸਤੇ ਸ਼ਕਤੀ ਚਾਹੀਦੀ ਹੈ, ਕਰਾਮਾਤ ਨੂੰ ਕੱਟਣ ਵਾਸਤੇ ਕਰਾਮਾਤ ਚਾਹੀਦੀ, ਲੋਹੇ ਨੂੰ ਕੱਟਣ ਲਈ ਲੋਹਾ ਚਾਹੀਦਾ, ਆਪਾਂ ਸਾਰੇ ਜਾਣਦੇ ਹਾਂ। ਸਤਿਗੁਰੂ ਜੀ ਨੇ ਮਨ ਵਰਗੀ ਜਿਹੜੀ ਅਥਾਹ ਸ਼ਕਤੀ, ਚੰਚਲ ਸ਼ਕਤੀ ਹੈ, ਉਸ ਨੂੰ ਕੀਲਣ ਵਾਸਤੇ ਸਾਨੂੰ ਆਪਣਾ ਮੰਤਰ ਤੇ ਸੰਗੀਤ ਦਿੱਤਾ। ਮੈਂ ਤਾਂ ਆਮ ਕਈ ਵਾਰ ਬੇਨਤੀ ਕਰਦਾ ਹਾਂ ਕਿ ਜਦੋਂ ਅਸੀਂ ਸੰਸਾਰ ਦੇ ਵਿੱਚ ਇੱਕ ਜੋਗੀ ਨੂੰ, ਬੰਗਾਲੇ ਨੂੰ ਬੀਨ ਵਜਾਉਂਦਿਆਂ ਦੇਖਦੇ ਹਾਂ ਤਾਂ ਉਸ ਦਾ ਕੀ ਅਸਰ ਹੁੰਦਾ? ਸੱਪ ਵਰਗਾ ਚੰਚਲ ਮਨ, ਸੱਚ ਸੱਪ ਵਰਗਾ ਸ਼ੈਤਾਨ, ਔਰ ਸੱਪ ਵਰਗਾ ਜ਼ਾਲਮ ਜਿਹੜਾ ਆਪਣੇ ਬੱਚੇ ਨੂੰ ਵੀ ਮਾਫ਼ ਨਹੀਂ ਕਰਦਾ, ਖਾ ਜਾਂਦਾ ਜੰਮਣ ਵੇਲੇ। ਬੇਵਫਾ ਮਨ, ਜਦੋਂ ਸਤਿਗੁਰੂ ਜੀ ਦੀ ਕਿਰਪਾ ਸਦਕੇ ਕੋਈ ਜੋਗੀ ਸਾਰੰਗ ਰਾਗ ਵਿੱਚ ਬੀਨ ਦੇ ਨਾਲ ਉਸ ਨੂੰ ਆਪਣਾ ਮੰਤਰ ਪੜ੍ਹ ਕੇ ਸੁਣਾਉਂਦਾ ਹੈ ਤਾਂ ਉਹਦਾ ਰਿਐਕਸ਼ਨ ਕੀ ਹੈ, ਉਹਦਾ ਰਿਜ਼ਲਟ ਕੀ ਹੈ?
ਸਾਹਮਣੇ ਕੀ ਹੁੰਦਾ? ਸ਼ੈਤਾਨ ਮਨ ਸਭ ਚ ਭਰ ਖੜ ਜਾਂਦਾ, ਕੀਲਿਆ ਜਾਂਦਾ ਵੀ ਜੇ ਗੁਰੂ ਨਾਨਕ ਦਾ ਮੰਤਰ ਮਿਲ ਜਾਏ ਮਨੁੱਖ ਨੂੰ, ਗੁਰੂ ਨਾਨਕ ਦਾ ਮਿਲ ਜਾਏ ਸੰਗੀਤ, ਫਿਰ ਕਿਆ ਇਹ ਸ਼ੱਕ ਹੋ ਸਕਦੀ ਵੀ ਸਿੱਖ ਦਾ ਮਨ ਨਹੀਂ ਲੱਗੇਗਾ? ਬਹੁਤ ਸ਼ੱਕ ਵਾਲੀ ਗੱਲ ਹੋ ਜਾਏਗੀ ਜੇ ਇਹ ਆਖੋਗੇ ਵੀ ਗੁਰੂ ਨਾਨਕ ਦਾ ਮੰਤਰ ਮਨ ਨਹੀਂ ਜੋੜਦਾ। ਕਿਉਂਕਿ ਕਾਮਲ ਮੁਰਸ਼ਦ ਦੀ ਹਜ਼ੂਰੀ ਵਿੱਚ ਕਾਮਲ ਮੁਰੀਦ ਅਵਸ਼ ਹੋਇਆ ਕਰਦਾ, ਨਹੀਂ ਤਾਂ ਮੁਰਸ਼ਦ ਨੂੰ ਉਲਾਂਭਾ ਮਿਲਦਾ। ਕਾਮਲ ਨਹੀਂ ਪੈਦਾ ਕੀਤਾ, ਧਿਆਨ ਰੱਖਣਾ ਵੀ ਸਤਿਗੁਰੂ ਜੀ ਨੇ ਸਾਨੂੰ ਇਹੋ ਜਿਹਾ ਸੰਗੀਤ ਦਿੱਤਾ ਜਿਹੜਾ ਕਿ ਮਨ ਨੂੰ ਕੀਲਦਾ ਹੈ। ਪਰ ਇੱਕ ਗੱਲ ਦਾ ਧਿਆਨ ਰੱਖਣਾ, ਸੰਗੀਤ ਮਨ ਨੂੰ ਜੋੜਨ ਤੇ ਤੋੜਨ ਦਾ ਮਾਧਿਅਮ ਵੀ ਹੈ, ਪਰ ਜੇ ਇਹ ਸੰਗੀਤ ਇਸ ਦਰਬਾਰ ਚ ਵੱਜ ਕੇ ਤੁਹਾਨੂੰ ਕੀਲ ਲੈਂਦਾ, ਪਰ ਜੇ ਇਹ ਸੰਗੀਤ ਕਿਤੇ ਬੇਸਬਾ ਦੇ ਦਰ ਤੇ ਵੱਜਣ ਵਾਸਤੇ ਚਲਾ ਜਾਏ ਤੇ ਫਿਰ ਮਨ ਤੋੜ ਵੀ ਦੇਗਾ। ਜਿਤਨਾ ਇਹਦਾ ਲਾਭ ਹੈ ਉਤਨਾ ਨੁਕਸਾਨ ਵੀ ਹੈ। ਉਸ ਦੇ ਨਾਲ ਜਿਵੇਂ ਜਿਸ ਰਸਤੇ ਨਾਲ ਤੁਸੀਂ ਚੱਲ ਕੇ ਇੱਥੇ ਆਏ ਹੋ, ਰਸਤੇ ਦਾ ਸੁਭਾਅ ਹੈ ਤੋੜਨ ਤੇ ਜੋੜਨ ਦਾ। ਮੰਜ਼ਿਲ ਨਾਲ ਰਸਤਾ ਜੋੜਦਾ ਵੀ ਹੈ ਪਰ ਮੰਜ਼ਿਲ ਤੋਂ ਰਸਤਾ ਤੋੜਦਾ ਵੀ ਹੈ। ਪਰ ਜਦੋਂ ਇਸ ਸਥਾਨ ਵੱਲ ਆਏ ਹੋ, ਮੂੰਹ ਕਰਕੇ ਚਿਹਰਾ ਕਰਕੇ ਸਨਮੁਖ ਹੋ ਕੇ, ਤਾਂ ਉਹਦਾ ਰਿਜ਼ਲਟ ਕੀ ਹੋਇਆ ਵੀ ਮੰਜ਼ਿਲ ਮਿਲ ਗਈ। ਪਰ ਜਦੋਂ ਹੁਣ ਜਾਓਗੇ ਨਾ, ਜਦੋਂ ਪਿੱਠ ਕਰ ਜਾਓਗੇ ਮੰਜ਼ਿਲ ਵੱਲ, ਤਾਂ ਵਿਛੜ ਵੀ ਜਾਓਗੇ। ਧਿਆਨ ਰੱਖਣਾ, ਜਦੋਂ ਪਿੱਠ ਕਰ ਜਾਓਗੇ ਇਹਦੇ ਵੱਲ, ਤਾਂ ਇਹਦੇ ਕੋਲ ਵਿਛੜ ਵੀ ਜਾਓਗੇ। ਭਾਵ ਜਿਵੇਂ ਰਾਸਤਾ ਇੱਕ ਮਾਧਿਅਮ ਹੈ ਜੋੜਨ ਔਰ ਤੋੜਨ ਦਾ, ਇਸੇ ਤਰ੍ਹਾਂ ਸੰਗੀਤ ਵੀ ਮਨੁੱਖੀ ਮਨ ਨੂੰ ਮਾਇਆ ਵਿੱਚ ਜਕੜੇ ਮਨ ਨੂੰ ਤੋੜਨ ਤੇ ਜੋੜਨ ਦਾ ਸਾਧਨ ਹੈ। ਪਰ ਸਤਿਗੁਰੂ ਜੀ ਨੇ ਹਰ ਆਪਣੀ ਰਚਨਾ ਦੇ ਉੱਤੇ, ਹਰ ਆਪਣੇ ਸ਼ਬਦ ਦੇ ਉੱਤੇ ਮੋਹਰ ਲਾ ਦਿੱਤੀ ਵੀ ਇਹ ਜਿਹੜੀ ਮੇਰੀ ਰਚਨਾ ਹੈ, ਇਹ ਜਿਹੜਾ ਮੇਰਾ ਸ਼ਬਦ ਹੈ, ਚਾਹੇ ਉਹ ਅਸ਼ਟਪਦੀ ਦੇ ਰੂਪ ਹੈ, ਚਾਹੇ ਸ਼ੰਤ ਦਾ ਰੂਪ ਹੈ, ਚਾਹੇ ਸਲੋਕ ਦਾ ਹੈ, ਪਰ ਉਹਦੀ ਤਰਜ ਲਿਖੀ, ਟਿਊਨ ਲਿਖੀ, ਜਿਹਨੂੰ ਅਸੀਂ ਰਾਗ ਕਹਿੰਦੇ, ਵੀ ਇਹ ਮੇਰੀ ਰਚਨਾ ਇਸ ਰਾਗ ਵਿੱਚ ਗਾਉਣੀ, ਜਿਹਨੂੰ ਨਿਰਧਾਰਤ ਕਹਿੰਦੇ ਆਪਾਂ, ਜਿਵੇਂ ਤੁਸੀਂ ਅੱਜ ਸੁਣੀ ਰਹੇ ਹੋ। ਪਰ ਜੇ ਅਸੀਂ ਰਾਗ ਸੁਰਠ ਦਾ ਹੋਵੇ, ਗਾਵੀਓ ਨੂੰ ਜੈਤਸਰੀ ਵਿੱਚ ਤਸੀਰ ਨਹੀਂ ਰਹੇਗੀ। ਸਤਿਗੁਰੂ ਜੀ ਨੇ ਹਰ ਰਚਨਾ ਦੇ ਆਪਣੇ ਦੇ ਉੱਤੇ ਉਹਦਾ ਸਿਰਲੇਖ ਲਿਖਿਆ ਹੈ, ਹੈਡਿੰਗ ਲਿਖਿਆ ਹੈ, ਸੰਗੀਤ ਲਿਖਿਆ ਹੈ, ਉਹਦੀ ਤਰਜ ਲਿਖੀ ਹੈ, ਟਿਊਨ ਲਿਖੀ ਹੈ। ਕਦਾਚਿਤ ਨਹੀਂ ਭੁੱਲਣਾ ਚਾਹੀਦਾ ਇਸ ਗੱਲ ਨੂੰ, ਕਿਉਂਕਿ ਇਸ ਨੇ ਅਗਰ ਅਸੀਂ ਉਸਦੀ ਟਿਊਨ ਬਦਲ ਦਿਆਂਗੇ, ਉਸਦਾ ਸੰਗੀਤ ਬਦਲ ਦਿਆਂਗੇ, ਉਸਦਾ ਅਸਰ ਬਦਲ ਜਾਏਗਾ। ਇੱਕ ਸੰਗੀਤ ਉਹ ਹੈ ਵੀ ਜਿਹੜਾ ਇੱਥੇ ਬਾਰਿਸ਼ ਪਾਉਣ ਦੀ ਸਮਰੱਥਾ ਰੱਖਦਾ ਹੈ, ਮੇਘ ਮਲਾਰ, ਪਰ ਇੱਕ ਸੰਗੀਤ ਦੀਪਕ ਹੈ ਪਰ ਉਹ ਅੱਗ ਵੀ ਲਾ ਦਿੰਦਾ। ਇੱਕ ਸ਼ਾਂਤੀ ਕਰਨ ਦਾ ਵੀ ਸਾਧਨ ਹੈ, ਇੱਕ ਅਸ਼ਾਂਤੀ ਪੈਦਾ ਕਰਨ ਦਾ ਵੀ ਸਾਧਨ ਹੈ। ਇਸ ਕਰਕੇ ਆਪ ਜੀ ਨੇ ਉਸ ਸੰਗੀਤ ਨਾਲ ਸੰਬੰਧਿਤ ਹੋਣਾ ਜਿਹਨੂੰ ਅਸੀਂ ਗੁਰਮਤਿ ਕਹਿੰਦੇ ਹਾਂ, ਗੁਰਮਤਿ ਦਾ ਸੰਗੀਤ, ਗੁਰੂ ਨਾਨਕ ਦਾ ਸੰਗੀਤ, ਜਿਸ ਸ਼ਬਦ ਨੂੰ ਜਿਸ ਰਾਗ ਚ ਪਾ ਕੇ ਮੇਰੇ ਗਰੀਬ ਨਿਵਾਜ ਜੀ ਨੇ ਗਾ ਕੇ ਸਾਨੂੰ ਸਿੱਖਿਆ ਦਿੱਤੀ, ਸੇਧ ਦਿੱਤੀ ਹੈ, ਆਪਾਂ ਉਸੇ ਰਾਹ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ, ਨਾ ਕਿ ਮਨ ਆਈਆਂ ਤਰਜਾਂ ਪੜ ਕੇ। ਵੈਸੇ ਤਾਂ ਸਾਈ ਨਾਲ ਜੁੜਨ ਦੇ ਲਈ ਜਿਵੇਂ ਵੀ ਗੀਤ ਗਾਇਆ ਜਾਏ ਸਾਰੇ ਪ੍ਰਵਾਨ ਨੇ, ਪਰ ਜਿਹੜੇ ਗਰੀਬ ਨਿਵਾਜ ਨੇ ਮੋਹਰਾਂ ਲਾਈਆਂ ਹੋਈਆਂ ਨੇ ਇਸ ਸ਼ਬਦ ਨੂੰ ਇਸ ਰਾਹ ਵਿੱਚ ਪੜ੍ਹਨਾ, ਸਾਨੂੰ ਉਹਨੂੰ ਤਬਦੀਲ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਨੂੰ ਸਤਿਗੁਰੂ ਤੇ ਸ਼ੱਕ ਨਹੀਂ ਕਰਨੀ ਚਾਹੀਦੀ ਕਿ ਠੀਕ ਨਹੀਂ ਲਿਖਿਆ। ਕਿੰਤੂ ਹੋ ਜਾਏਗਾ ਗੁਰੂ ਤੇ, ਅਗਰ ਉਹਦੇ ਲਈ ਜਗ੍ਹਾ ਬਦਲ ਦਿਆਂਗੇ, ਇਹਦਾ ਮਤਲਬ ਇਹ ਹੋਇਆ ਵੀ ਜੋ ਗੁਰੂ ਸਾਹਿਬ ਜੀ ਨੇ ਉਹਦੀ ਟਿਊਨ ਲਿਖੀ ਹੈ, ਰਾਗ ਲਿਖਿਆ, ਵੀ ਕਿਆ ਠੀਕ ਨਹੀਂ ਲਿਖਿਆ? ਕਿਆ ਮਨੁੱਖੀ ਮਨ ਦੀ ਜੋ ਸੋਚ ਹੋਏਗੀ, ਕਿਆ ਗੁਰੂ ਨਾਨਕ ਸਾਹਿਬ ਦੀ ਰੂਹਾਨੀਅਤ ਉੱਤੇ ਜਾਏਗੀ? ਕੀ ਸੋਚ ਹੈ ਸਾਡੀ? ਇਸ ਵਾਸਤੇ ਗਰੀਬ ਨਿਵਾਜ ਨੇ ਸਾਨੂੰ ਜਿਸ ਤਰੀਕੇ ਨਾਲ ਜੋੜਿਆ, ਅਸੀਂ ਉਸੇ ਤਰੀਕੇ ਨਾਲ ਰਸਤੇ ਤੇ ਚੱਲ ਕੇ ਮੰਜ਼ਿਲ ਤੱਕ ਪਹੁੰਚ ਸਕਾਂਗੇ। ਔਰ ਸਾਰਿਆਂ ਨੇ ਸਦਾ ਵਾਸਤੇ ਆਪਣੇ ਜੀਵਨ ਨੂੰ ਇਹੋ ਜਿਹੀ ਖੁਰਾਕ ਦੇਣੀ ਵੀ ਸਤਿਗੁਰੂ ਜੀ ਦੇ ਬਚਨ ਤੋਂ ਲਾਂਭੇ ਨਹੀਂ ਜਾਣ ਦੀ ਕੋਸ਼ਿਸ਼ ਕਰਨੀ। ਗਰੀਬ ਨੂੰ ਅੱਜ ਦੇ ਦੱਸੇ ਮਾਰਗ ਅਨੁਸਾਰ ਹੀ ਚੱਲਣਾ ਹੋਏਗਾ, ਤਾਂ ਹੀ ਸਾਨੂੰ ਉਹਦਾ ਪੂਰਾ ਫਾਇਦਾ ਹੋ ਸਕਦਾ, ਤਾਂ ਹੀ ਇਹ ਤੁਰਕੀ ਬਾਣੀ ਮਨੁੱਖ ਦੇ ਮਨ ਨੂੰ ਮਾਇਆ ਵਿੱਚ ਜਕੜੇ ਹੋਏ ਨੂੰ ਆਪਣੇ ਵੱਲ ਖਿੱਚ ਲੈ ਗਈ, ਕਿਉਂਕਿ ਈਸ਼ਵਰੀ ਸੱਦ ਹੈ ਇਹ, ਜੋ ਤੁਰਕੀ ਬਾਣੀ ਹੈ ਇਹ ਰੱਬ ਦੀ ਸੱਦ ਹੈ, ਰੱਬ ਦੀ ਆਵਾਜ਼ ਹੈ। ਜਿੱਧਰੋਂ ਆਵਾਜ਼ ਆਈ, ਸਾਡਾ ਮਨ ਉਸ ਪਾਸੇ ਵੱਲ ਚਲਾ ਜਾਏਗਾ। ਧਿਆਨ ਰੱਖਣਾ,
ਮੈਂ ਇੱਕ ਗੱਲ ਹੋਰ ਮੈਨੂੰ ਯਾਦ ਆ ਗਈ ਪੇ ਈਸ਼ਵਰੀ ਸੱਦ ਜਿਹੜੇ ਬੰਦੇ ਨਾਮ ਨੂੰ ਜਪ ਕੇ ਨਾਮੀ ਨੂੰ ਮਿਲੇ ਨੇ ਜਿਵੇਂ ਭਗਤਾਂ ਦੀ ਬਾਣੀ ਆਉਂਦੀ ਹੈ ਜਾਂ ਗੁਰਸਿੱਖਾਂ ਦੀ ਬਾਣੀ ਆਉਂਦੀ ਹੈ ਗੁਰੂਆਂ ਪੀਰਾਂ ਦੀ ਬਾਣੀ ਆਉਂਦੀ ਹੈ ਆਦਿ ਗੁਰੂ ਧੰਨ ਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਆਦਿ ਗੁਰੂ ਹੈ ਬਾਕੀ ਵੀ ਜਿਤਨੇ ਗੁਰੂ ਨੇ ਉਹ ਨਾਦੀ ਗੁਰੂ ਨੇ ਧਿਆਨ ਰੱਖਣਾ ਉਹ ਗੁਰੂ ਬਣਾਏ ਗਏ ਨੇ ਗੁਰੂ ਥਾਪੇ ਗਏ ਨੇ ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕਿਸੇ ਨੇ ਗੁਰੂ ਨਹੀਂ ਬਣਾਇਆ ਆਦਿ ਗੁਰੂ ਹੈ ਜਿਹੜੇ ਨਾਮੀ ਨੂੰ ਮਿਲੇ ਨੇ ਨਾਮ ਜਪ ਕੇ ਪਰ ਜਦੋਂ ਨਾਮੀ ਨੂੰ ਮਿਲੇ ਨੇ ਤੇ ਨਾਮੀ ਨੇ ਇੱਕ ਮੈਸੇਜ ਦਿੱਤਾ ਇੱਕ ਸੰਦੇਸ਼ ਦਿੱਤਾ ਆਪਣਾ ਇਹ ਜਿਹੜੇ ਮੇਰੇ ਕੋਲੋਂ ਜੀਵ ਵਿਛੜ ਕੇ ਚਿਰੇ ਗਏ ਨੇ ਨਾ ਮੈਨੂੰ ਭੁੱਲ ਗਏ ਮੇਰੀ ਉਂਗਲ ਛੱਡ ਗਏ ਲਿਵ ਛੁੜਕੀ ਲੱਗੀ ਤਿਸਨਾ ਐਸੀ ਅਵਸਥਾ ਧਾਰਨ ਕਰ ਲਈ ਉਹਨਾਂ ਵਾਸਤੇ ਮੇਰੇ ਸੱਦ ਲੈ ਜਾ ਮੇਰੀ ਆਵਾਜ਼ ਲੈ ਜਾ ਇਹ ਮੇਰੀ ਆਵਾਜ਼ ਉਹਨਾਂ ਨੂੰ ਪਹੁੰਚਾ ਦੇ ਉਹ ਇਸ ਆਵਾਜ਼ ਦੇ ਥਰੂ ਮੇਰੇ ਤੱਕ ਪਹੁੰਚਣਗੇ ਉਹ ਵਾਪਸ ਮੇਰੇ ਤੱਕ ਪਹੁੰਚ ਜਾਣਗੇ ਇਹ ਮੇਰਾ ਇੱਕ ਐਡਰੈਸ ਹੈ ਤੁਸੀਂ ਸੋਚਦੇ ਹੋਵੋਗੇ ਰਵਿਦਾਸ ਵਰਗਾ ਜੋੜੇ ਗੰਢਣ ਵਾਲਾ ਨਾਮਦੇਵ ਜੀ ਵਰਗਾ ਚੰਦੇ ਛਾਪਣ ਵਾਲਾ ਸਦਨੇ ਕਸਾਈ ਵਰਗਾ ਧੰਨੇ ਜੱਟ ਵਰਗਾ ਇਹ ਤਾਂ ਆਦਿ ਜਿਤਨੇ ਵੀ ਭਗਤ ਹੋਏ ਹਨ ਸਾਰੇ ਇੱਕ ਦਮ ਅਨਪੜ੍ਹਤਾ ਦੇ ਜੀਵਨ ਚ ਵਿਚਰਨ ਵਾਲੇ ਭਲਾ ਉਹਨਾਂ ਨੂੰ ਰਾਗ ਦੀ ਕੀ ਸਮਝ ਸੀ ਪਰ ਗੱਲ ਜਦੋਂ ਰੱਬ ਦੀ ਆਈ ਹੈ ਤਾਂ ਰਾਗ ਦੇ ਵਿੱਚ ਹੀ ਆਈ ਰਾਗ ਤੋਂ ਬਿਨਾਂ ਕੋਈ ਬੋਲੀ ਨਹੀਂ ਬੋਲੀ ਭਾਵ ਰੱਬ ਨੇ ਜਦੋਂ ਵੀ ਕੁਛ ਬੋਲਿਆ ਕਦੀ ਤਾਂ ਰਾਗ ਵਿੱਚ ਬੋਲਿਆ ਇੱਥੋਂ ਇਹ ਸਿੱਧ ਹੁੰਦਾ ਕਿ ਰਾਗ ਦੀ ਪਰਮੇਸ਼ਰ ਦਾ ਜਿਹੜਾ ਆਪਣਾ ਪਿਆਰ ਹੈ ਉਹ ਰਾਗ ਹੀ ਹੈ ਰਾਗ ਨਾਲ ਹੀ ਬੋਲਦਾ ਜਦੋਂ ਵੀ ਰੱਬ ਬੋਲਦਾ ਤਾਂ ਰਾਗ ਚ ਬੋਲਦਾ ਜਦੋਂ ਵੀ ਈਸ਼ਵਰ ਬੋਲਿਆ ਤਾਂ ਰਾਗ ਚ ਬੋਲਿਆ ਤੇ ਫਿਰ ਸਿੱਖ ਨੂੰ ਵੀ ਸੁਭਾਅ ਬਣਾ ਲੈਣਾ ਚਾਹੀਦਾ ਕਿ ਰਾਗ ਚ ਹੀ ਬੋਲੇ ਗਾਉਣ ਵੇਲੇ ਰਾਗ ਚ ਹੀ ਗਾਵੇ ਕਿੰਨਾ ਚੰਗਾ ਹੋ ਜਾਏ ਫਿਰ ਗੁਰੂ ਦਾ ਬਚਨ ਮੰਨਿਆ ਜਾਏਗਾ ਫਿਰ ਇਹ ਸਿੱਖ ਹੋ ਜਾਏਗਾ ਸਤਿਗੁਰੂ ਜੀ ਸਿੱਖਿਆ ਦਾ ਅਧਿਕਾਰੀ ਹੋ ਸਕੇਗਾ ਔਰ ਦਾਤ ਇਹਨੂੰ ਪ੍ਰਾਪਤ ਹੋ ਸਕੇਗੀ ਇਸ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਸਦਾ ਹੀ ਉਸ ਮਾਰਗ ਤੇ ਚਲਾਇਆ ਜਿਹਦੇ ਨਾਲ ਮੰਜ਼ਿਲ ਆਉਂਦੀ ਉਸ ਪਾਸੇ ਵੱਲ ਸਾਡਾ ਮੂੰਹ ਕੀਤਾ ਚਿਹਰਾ ਕੀਤਾ ਜਿਸ ਪਾਸੇ ਵੱਲ ਮੰਜ਼ਿਲ ਆਉਂਦੀ ਉਸ ਮੰਜ਼ਿਲ ਦੇ ਸਨਮੁਖ ਕੀਤਾ ਉਹ ਸਾਧਨ ਬਖਸ਼ਿਸ਼ ਕੀਤਾ ਜਿਹਦੇ ਨਾਲ ਮੰਜ਼ਿਲ ਆਉਣੀ ਹੈ ਇਸ ਕਰਕੇ ਧਿਆਨ ਰੱਖਣਾ ਵੀ ਸਾਨੂੰ ਇਹ ਰਸਤਾ ਕਦੀ ਨਹੀਂ ਤਿਆਗਣਾ ਚਾਹੀਦਾ ਠੀਕ ਹੈ ਵੀ ਸਾਈਂ ਦੀ ਬੰਦਗੀ ਗੁਰੂ ਸਾਹਿਬ ਜੀ ਬਚਨ ਕਰਦੇ ਨੇ ਵੀ ਗੁਰਮੁਖ ਸੱਚੀ ਆਸ਼ਕੀ ਜਿੱਤ ਪ੍ਰੀਤਮ ਸੱਚਾ ਪਾਈਐ ਪਾ ਜਿਵੇਂ ਵੀ ਲਈਏ ਹਿਰਦਿਓ ਪਿਆਰ ਹੋਣਾ ਚਾਹੀਦਾ ਇਹ ਸੁਣਿਆ ਵੀ ਉਧਾਰ ਕਰਦੀ ਹੈ ਤੇ ਪੜਿਆ ਵੀ ਕਰਦੀ ਹੈ ਧਰਤੀ ਚ ਬੀਜ ਸੁੱਟਦਾ ਨਾ ਜ਼ਿਮੀਦਾਰ ਉਹਨੇ ਕਦੀ ਦਾਣੇ ਸਿੱਧੇ ਕਰਕੇ ਨਹੀਂ ਪਾਏ ਇੱਕ ਇੱਕ ਸਿੱਧਾ ਕਰਕੇ ਦਾਣਾ ਨਹੀਂ ਪਾਇਆ ਛੱਟਾ ਦਿੱਤਾ ਗਿਆ ਜਿਵੇਂ ਵੀ ਡਿੱਪ ਉਵੇਂ ਜੰਮ ਪੈਂਦੇ ਨੇ ਜੰਮ ਕੇ ਥੱਲੇ ਵੱਲ ਨਹੀਂ ਜਾਂਦੇ ਜਿਹੜੇ ਪੁੱਠੇ ਦਾਣੇ ਡਿੱਗਦੇ ਨੇ ਉਹ ਜੰਮ ਕੇ ਕਦੀ ਥੱਲੇ ਵੱਲ ਨਹੀਂ ਗਏ ਜੰਮ ਕੇ ਉੱਪਰ ਵੱਲ ਹੀ ਗਏ ਨੇ ਕਿਉਂਕਿ ਈਸ਼ਵਰ ਦੀ ਜਿਹੜੀ ਖਿੱਚ ਹੈ ਨਾ ਆਵਾਜ਼ ਹੈ ਜਦੋਂ ਵੀ ਜਾਏਗੀ ਨਿਰੰਕਾਰ ਦੇ ਦੇਸ਼ ਜਾਏਗੀ ਇਸ ਕਰਕੇ ਆਪ ਜੀ ਨੇ ਮੇਰੇ ਜਿਹੇ ਗਰੀਬ ਤੇ ਅਥਾਹ ਕਿਰਪਾ ਕਰਕੇ ਗਰੀਬ ਨਵਾਜੀ ਕੀਤੀ ਮੈਂ ਆਪ ਜੀਆਂ ਦਾ ਸੀਨੇ ਦੀ ਗਹਿਰਾਈ ਚੋਂ ਸੀਨੇ ਦੀ ਡੂੰਘਾਈ ਚੋਂ ਖੈਰ ਉਹ ਬਹੁਤ ਜ਼ਿਆਦਾ ਵੱਡੇ ਲਫ਼ਜ਼ ਨਹੀਂ ਕਹਿ ਸਕਾਂਗਾ ਵੀ ਜਿੰਨਾ ਸਤਿਕਾਰ ਕਰਦਾ ਹਾਂ ਇਹ ਸਾਬਤ ਹੋ ਗਿਆ ਵੀ ਰਾਗ ਨੂੰ ਛੱਡ ਕੇ ਕੋਈ ਨਹੀਂ ਜਾਂਦਾ ਕੋਈ ਜਾ ਨਹੀਂ ਸਕਦਾ ਜਿੱਥੇ ਇਹ ਗੱਲ ਕਹੀ ਜਾਂਦੀ ਸੀ ਵੀ ਰਾਗ ਕੌਣ ਸੁਣੇਗਾ ਉੱਥੇ ਹੁਣ ਇਹ ਗੱਲ ਹੋ ਗਈ ਵੀ ਰਾਗ ਕੌਣ ਨਹੀਂ ਸੁਣੇਗਾ ਹਰ ਕੋਈ ਸੁਣੇਗਾ ਕਿਉਂਕਿ ਰਾਗ ਇੱਕ ਵਿਸ਼ਵ ਭਾਸ਼ਾ ਹੈ ਇੱਕ ਜਾਤੀ ਦੀ ਇੱਕ ਦੇਸ਼ ਦੀ ਕਿਸੇ ਸੰਪਰਦਾਇ ਦੀ ਕਿਸੇ ਧਰਮ ਦੀ ਆਪਣੀ ਭਾਸ਼ਾ ਨਹੀਂ ਸੰਗੀਤ ਇੱਕ ਉਹ ਭਾਸ਼ਾ ਹੈ ਜੋ ਵਿਸ਼ਵ ਭਾਸ਼ਾ ਹੈ ਇਸ ਨੂੰ ਆ ਤੁਹਾਡੇ ਕੋਲ ਜਿਹੜੇ ਪੌਦੇ ਲੱਗੇ ਨੇ ਆ ਮੇਰੇ ਪਿਛਲੇ ਪਾਸੇ ਵੀ ਲੱਗੇ ਨੇ ਪੌਦੇ ਇਹ ਵੀ ਸੁਣਨਾ ਚਾਹੁੰਦੇ ਨੇ ਇਹ ਵੀ ਸ਼ਾਂਤੀ ਮਹਿਸੂਸ ਕਰਦੇ ਨੇ ਔਰ ਇਹ ਵੀ ਪ੍ਰਫੁੱਲਤ ਹੁੰਦੇ ਨੇ ਇਹਨਾਂ ਵਿੱਚ ਵੀ ਵਧੇਰਾ ਰਸ ਭਰਦਾ ਹੈ ਇਸ ਤੋਂ ਇਲਾਵਾ ਜਾਨਵਰ ਵੀ ਪਸ਼ੂ ਵੀ ਵਧੇਰਾ ਦੁੱਧ ਦਿੰਦੇ ਨੇ ਉਹ ਵੀ ਮਸਤ ਹੋ ਜਾਂਦੇ ਨੇ ਇੱਥੇ ਹੀ ਬਸ ਨਹੀਂ ਸੱਪ ਵੀ ਹੋ ਜਾਂਦਾ ਪੱਥਰ ਵੀ ਹੋ ਜਾਂਦੇ ਨੇ ਫਿਰ ਇੱਕ ਮਨੁੱਖ ਕਿਉਂ ਨਹੀਂ ਹੋ ਸਕਦਾ ਗੁਰੂ ਨਾਨਕ ਦਾ ਸੰਗੀਤ ਸੁਣ ਕੇ
मनुख क्यों नहीं हो सकता? हो सकता है, पर जे कीता जाएगा, जिम्मे आप जी सारे किले गए, इसे तरह किले जाओगे ना, जे फिर बार बार सुनोगे। इस करके आप जी ने जरा सहयोग दिता है, मैं आप जी का बस जी में पहला बेनती की सीने की डूंगाई चो धनवादी हाँ हर एक दा। और बाकी जितने भी रागी सिंह आए ने, इन्हां दी देखो कैसी परमेशर ने गिनती की थी। पर जदों गरीब नूं आए ने बाणी रची तां उहदे च 52 नखरी रखी, ते जदों गुरु हरगोबिंद सिंह पातशाह जी ने ग्वालियर दे किले विचों कैदी छडाए सन, बंधन च पै छडाए सन, उह भी लोक 52 ही सन, 52 कलियां वाला चोला पाया सी। उस तों बाद धन गुरु गोबिंद सिंह पातशाह जी ने अपने दरबार विच 52 कवि रखे सन। पर जदों अज गुरु ग्रंथ साहिब महाराज जी ने सिख जग दी झोली च पाया खजाना, तां 52 ही रागी मिले सानू। सानू कोई तां चिट्टियां कंधां नाल जोड़ दिंदा ते संगमरमर लगदा, ते संगमरमर लाउणा, कोई शामियाने नाल जोड़ दिंदा। वैसे सब ठीक चंगा, मुबारक मेरे गरीब नवाज दे उच्चे मंदर भावे हीरे जवाहरात ना जड़े जान, मुबारक ने, पर मंदर नाल नहीं जुड़ना, अंदर नाल जुड़ना है। जेड़ी साड़ी जुड़न दी थां है वो मंदर विच बैठा, जड़ा मकान नहीं मकीम बैठा, उहदे नाल जुड़ना है, मालक नाल जुड़ना है। इस गल तो सदा सुचेत रहना, मेरिया भुलां गलतियां मैनू बख्शते हुए मेरे नाल फतेह की सांझ करो। वाहिगुरु जी का खालसा, वाहिगुरु जी की फतेह।

ਕੀ ਆਰਾਧਿਆ। ਰਾਣੀ ਗਈ ਸੀ ਰਾਜੇ ਤੋਂ ਚੋਰੀ, ਲੇਕਿਨ ਇਹ ਚੋਰੀ ਚੰਗੀ ਸੀ। ਇਸ ਚੋਰੀ ਨੇ ਦੂਜੇ ਨੂੰ ਵੀ ਫਸਾ ਦੇਣਾ। ਗਈ ਰਾਜੇ ਵੇਖਿਆ ਕਿ ਹੈ ਨਹੀਂ, ਕਿਸੇ ਹੋਰ ਰਾਤੀ ਉੱਠ ਕੇ ਪਿੱਛੇ ਪਿੱਛੇ ਗਿਆ। ਰਾਣੀ ਸੰਗਤ ਚ ਪਹੁੰਚੀ, ਇਹ ਬਾਹਰ ਖੜਾ ਰਿਹਾ। ਸੰਗਤ ਦੇ ਉੱਠਣ ਤੋਂ ਪਹਿਲੇ ਇੱਕ ਖਰਾਮ ਚੋਰੀ ਕਰਕੇ ਲੈ ਆਇਆ, ਘਰ ਆ ਗਿਆ। ਉਸੇ ਤਰ੍ਹਾਂ ਜਿਸ ਤਰ੍ਹਾਂ ਸੁੱਤਾ ਹੋਇਆ ਸੀ ਭੇਖ ਬਣਾ ਲਿਆ। ਸੰਗਤ ਬਾਹਰ ਨਿਕਲੀ, ਸਾਰਿਆਂ ਨੇ ਖੜਾਵਾਂ ਪਾਈਆਂ। ਪਹਿਲੇ ਲੋਕ ਖੜਾਵਾਂ ਪਾ ਕੇ ਜਾਂਦੇ ਸਨ, ਕਹਿੰਦੇ ਸੁੱਚੇ ਪੈਰੀ ਜਾਣਾ। ਸਾਰਿਆਂ ਨੇ ਪਾਈਆਂ, ਪਰ ਇੱਕ ਖੜਾਵ ਘੱਟ, ਉਹ ਵੀ ਰਾਣੀ ਦੀ। ਫਿਕਰ ਪੈ ਗਿਆ ਕੀ ਬਣਿਆ। ਕਹਿੰਦੇ ਫਿਰ ਸਾਰਿਆਂ ਦੀ ਖੜਾਵਾਂ ਲੱਥ ਗਈਆਂ। ਕਿੰਨੀਆਂ ਜੁੱਤੀਆਂ ਚੁੱਕੀਆਂ ਸਾਡੀਆਂ ਇੱਥੋਂ ਐਤਕੀ। ਵਾਹਿਗੁਰੂ ਬਖਸ਼ੇ।